ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੀ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ

ਜਿਤ ਬਹਿ ਸਰਬ ਸੰਭਾਲੀ, ਵਾਜੀ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਨਹਾਰੀ, ਕੇਤੇ ਤੇਰੇ ਰਾਗ ਭਰੀ ਸਿਉਂ ਕਹੀਐ, ਕੇਤੇ ਤੇਰੇ ਗਾਵਣ ਹਾਰੇ, ਗਾਵਣ ਤੁਧਨੋ ਪਵਨ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਣ ਤੁਧਨੋ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ, ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸੁਵਾਰੇ, ਗਾਵਣ ਤੁਧਨੋ ਇੰਦ੍ਰ ਇੰਦਰਾਸਣ ਬੈਠੇ, ਦੇਵਤਿਆ ਤਰ ਨਾਲੇ, ਗਾਵਣ ਤੁਧਨੋ ਸਿੱਧ ਸਮਾਧੀ ਅੰਦਰ, ਗਾਵਣ ਤੁਧਨੋ ਸਾਧ ਵਿਚਾਰੇ, ਗਾਵਣ ਤੁਧਨੋ ਜਤੀ ਸਤੀ ਸੰਤੋਖੀ, ਗਾਵਣ ਤੁਧਨੋ ਵੀਰ ਕਰਾਰੇ, ਗਾਵਣ ਤੁਧਨੋ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾ ਨਾਲੇ, ਗਾਵਣ ਤੁਧਨੋ ਮੋਹਣੀਆ ਮਨ ਮੋਹਨ, ਸੁਰਗ ਮੱਛ ਪਿਆਲੇ, ਗਾਵਣ ਤੁਧਨੋ ਰਤਨੋ ਪਾਏ ਤੇਰੇ, ਅੱਠ ਸੱਠ ਤੀਰਥ ਨਾਲੇ,

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਦ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹਿਠਾ ਕਰਹਾਈਆ।

ਸਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ, ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਹਰ ਸੱਚੇ ਸਿਰ ਜਣਹਾਰਾ। ਸਭ

ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ

सोई थीसी जो तू देहे सोई हो पाई राव सब तेरी तू सबनी त्याया जिसन

ਅਕਾਲ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ

ਬਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾ

ਆਉਂਦੀ। ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੀ। ਸੁਣ ਕੇ ਜਮਕੀ ਦੂਤ ਨਾਏ ਤੇਰੇ ਛੱਡ ਜਾਏ ਪਾਉ

ਬੈਠਾਉ। ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵੱਥ ਦੇ, ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੀ ਮਹੱਲਾ ਪੰਜਵਾਂ।

0: ਜਾ ਜਿਨੀ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜਿਆ ਜੀਓ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣੀ ਦੇ ਹੁਕਮਨਾਮੇ ਕਥਾ ਕੀਰਤਨ ਸਰਵਣ ਕਰਕੇ ਸਾਹਿਬਾਂ ਦੀ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਉਪਰੰਤ ਆਪ ਜੀ ਨੇ ਬੜਾ ਸੁੰਦਰ ਹੁਕਮਨਾਮਾ ਸਰਵਣ ਕੀਤਾ ਹੈ ਗੁਰੂ ਕਿਰਪਾ ਕਰੇ ਸਾਨੂੰ ਹੁਕਮਨਾਮੇ ਦੇ ਉਪਦੇਸ਼ ਦੇ ਚਰਨ ਦੀ ਸਮਤ ਬਖਸ਼ੇ ਜਿਸ 'ਤੇ ਗੁਰੂ ਦੀ ਬਖਸ਼ ਹੋ ਜਾਂਦੀ ਹੈ ਉਸਦਾ ਜੀਵਨ ਬਦਲ ਜਾਂਦਾ ਹੈ। ਸੱਜਣ ਠੱਗ 'ਤੇ ਬਖਸ਼ ਹੋਈ ਤੰਤਰ ਗੁਰੂ ਨਾਨਕ ਸਾਹਿਬ ਜੀ ਦੀ, ਕੇਵਲ ਉਹਨਾਂ ਨੇ ਇੱਕੋ ਹੀ ਸ਼ਬਦ ਉਹਨਾਂ ਪਾਸੋਂ ਸਰਵਣ ਕੀਤਾ ਕੀਰਤਨ ਦਾ। ਕੀਰਤਨ ਦੀ ਮਹਾਤਮਾ ਦੇਖੋ ਕਿੰਨੀ ਹੈ। ਸਾਹਿਬਾਂ ਨੇ ਇੱਕੋ ਹੀ ਸ਼ਬਦ ਕੀਰਤਨ ਕਰਕੇ ਸੁਣਾਇਆ ਅਤੇ ਉਸ ਦਾ ਸਾਰਾ ਜੋ ਜੀਵਨ ਬਦਲ ਗਿਆ, ਸੋਚ ਬਦਲ ਗਈ ਅਤੇ ਕੀ ਬਣ ਗਿਆ ਉਹ ਗੁਰੂ ਸਾਹਿਬ ਦਾ ਸਿੱਖ, ਸਿੱਖੀ ਧਾਰਨ ਕਰਨ ਲਈ ਸਾਰੇ ਭੈੜੇ ਕੰਮ ਛੱਡ ਦਿੱਤੇ, ਜੀਵਨ ਸਫਰ ਕਰ ਲਿਆ ਫਿਰ ਆਪਣਾ। ਅਸੀਂ ਤਾਂ ਰੋਜ਼ ਹੀ ਸਰਵਣ ਕਰਦੇ ਹਾਂ ਅਤੇ ਸਾਡੇ ਪੱਲੇ ਫੇਰ ਵੀ ਨਹੀਂ ਆਪਾਂ ਪੈਂਦੇ, ਕਿਉਂਕਿ ਆਪਾਂ ਧਿਆਨ ਨਾਲ ਨਹੀਂ ਸੁਣਦੇ। ਮੈਂ ਵੀ ਨਾਲ ਤੁਹਾਡੇ ਸ਼ਾਮਿਲ ਹਾਂ। ਉਸਨੇ ਧਿਆਨ ਨਾਲ ਸੁਣਿਆ ਅਤੇ ਉਹਨੇ ਨਾਲ ਹੀ ਉਹਦਾ ਕੰਮ ਹੋ ਗਿਆ ਸਾਰਾ। ਸੋ ਸੂਚਨਾਵਾਂ ਹੁਣ ਜੀ, ਨੌਰਥ ਅਤੇ ਸਾਊਥ ਹਾਲ ਵਾਸਤੇ ਜੋ ਮਾਇਆ ਵਾਸਤੇ ਬੇਨਤੀ ਕੀਤੀ ਜਾਂਦੀ ਹੈ ਜੀ ਹਰ ਰੋਜ਼ ਦੀ ਤਰ੍ਹਾਂ, ਆਪ ਜੀ ਨੇ ਵੱਧ ਤੋਂ ਵੱਧ ਉਸ ਵਿੱਚ ਦਸਵੰਧ ਕੱਟ ਕੇ ਸੇਵਾ ਕਰਨ ਦੀ ਕਿਰਪਾ ਕਰਨੀ। ਸਹਿਜ ਪਾਠ ਆਪਾਂ ਸਭਾ ਦੇ ਭਲੇ ਲਈ ਜੋ ਰੱਖੇ ਹੈਗੇ ਆ ਬਹੁਤ ਚੰਗੀ ਗੱਲ ਹੈ। ਜਿਨ੍ਹਾਂ ਨੇ ਹੋਰ ਰੱਖਣੇ ਉਹ ਜ਼ਰੂਰ ਰੱਖ ਲੈਣ, ਕਿਉਂ ਭਲੇ ਕੰਮ ਲਈ ਆਪਾਂ ਸੋਚਣਾ ਨਹੀਂ ਚਾਹੀਦਾ ਬਹੁਤਾ। ਮੈਂ ਸਾਖੀ ਹੁਣ ਉਸ 'ਤੇ ਸਮਾਂ ਲਾਵਾਂ ਅਤੇ ਅੱਗੇ ਚੱਲੀਏ। ਕੱਲ੍ਹ ਨੂੰ ਸੰਗਰਾਂਦ ਵੀ ਹੈ ਅਤੇ ਨਾਲ ਮਹਾਨ ਸ਼ਹੀਦੀ ਹੈ, ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਮਹਾਨ ਸ਼ਹੀਦੀ ਦਿਨ ਵੀ ਕੱਲ੍ਹ ਨੂੰ ਹੈ। ਜਿਸ ਨੇ ਸਾਨੂੰ ਦੱਸਿਆ ਕੇਸਾਂ ਦਾ ਆਦਬ ਕਿਵੇਂ ਕਰੀਦਾ, ਆਦਬ ਕਿਵੇਂ ਕਰੀਦਾ ਕੇਸਾਂ ਦਾ, ਕਮਾਲ ਦੀ ਗੱਲ। ਮੂਵੀ ਸਤਲੁਜ ਦਿਖਾਈ ਜਾ ਰਹੀ ਹੈ ਜੀ ਫਰੀ ਲਾਇਬ੍ਰੇਰੀ ਦੇ ਵਿੱਚ 18 ਨੂੰ ਸ਼ਾਮ ਦੇ 6 ਵਜੇ, ਸ਼ਨੀਚਰਵਾਰ ਭਾਵ 19 ਨੂੰ ਐਤਵਾਰ ਨੂੰ ਦੁਪਹਿਰ ਦੇ 1 ਵਜੇ ਉਹ ਵੀ ਲਾਇਬ੍ਰੇਰੀ ਦੇ ਵਿੱਚ ਹੀ। ਆਪ ਜੀ ਨੇ ਸਮੂਹ ਪਰਿਵਾਰਾਂ ਸਮੇਤ ਆ ਕੇ ਦੇਖ ਕੇ ਉਸ ਤੋਂ ਲਾਭ ਉਠਾਉਣਾ ਜੀ। 24 ਨੂੰ ਹੈ ਜੀ ਮੀਰੀ ਪੀਰੀ ਮਾਲਕ, ਮੀਰੀ ਪੀਰੀ ਦਾ ਦਿਵਸ। ਅਗਸਤ ਦੀ ਗੱਲ ਕਰੀਏ, ਅਗਸਤ 7 ਨੂੰ ਪ੍ਰਕਾਸ਼ ਦਿਹਾੜਾ ਆ ਰਿਹਾ ਧੰਨ ਧੰਨ ਹਰਕ੍ਰਿਸ਼ਨ ਸਾਹਿਬ ਜੀ ਦਾ, ਜਿਸ ਨੇ ਉਸ ਇਨਸਾਨ 'ਤੇ ਜਿਨ੍ਹਾਂ ਨੇ ਬਖਸ਼ਿਸ਼ ਕੀਤੀ, ਜਿਹੜਾ ਨਾ ਬੋਲ ਸਕਦਾ ਸੀ ਨਾ ਸੁਣ ਸਕਦਾ ਸੀ। ਪਤਾ ਨਹੀਂ ਕਦੋਂ ਬਖਸ਼ ਕਰ ਦੇਣੀ ਗੁਰੂ ਨੇ, ਉਹ ਕਰਨ ਵਾਲਾ ਹੈ ਜੀ। ਅਤੇ ਬਾਕੀ ਮੈਂ ਕਾਫੀ ਸਾਰੀਆਂ ਛੱਡ ਜਾਣੀਆਂ ਹੁਣ, ਸੂਚਨਾਵਾਂ ਬਹੁਤ ਨੇ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਆ ਰਿਹਾ ਅਗਸਤ ਦੇ 30 ਨੂੰ, ਰਾਗ ਦਰਬਾਰ ਸਤੰਬਰ ਦੇ 11, 12, 13 ਨੂੰ। ਅਤੇ ਆਓ ਹੁਣ ਪਹਿਲਾਂ ਕੀਰਤਨ ਸ਼ਰਮ ਕਰੀਏ। ਭਾਈ ਸ਼ਾਹ ਭਾਈ ਓਂਕਾਰ ਸਿੰਘ ਜੀ ਉਹਨੇ ਵਾਲਿਆਂ ਅਤੇ ਉਹਨਾਂ ਦੇ ਜਥੇ ਪਾਸੋਂ 7 ਵਜੇ ਤੱਕ 7:45 ਕਥਾ ਕਰਨਗੇ। ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਟਾਂਟੋ ਵਾਲੇ 7:45 ਤੋਂ ਲੈ ਕੇ 8:30 ਵਜੇ ਤੱਕ ਕੀਰਤਨ ਕਰਨਗੇ। ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ 8:30 ਵਜੇ ਸਮਾਪਤੀ ਹੋਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਕਬੀਰ ਸਾਹਿਬ ਦਾ ਪਾਵਨ ਬਚਨ, ਜੀਵਨ ਏਡਾ ਮਹਾਨ ਹੋ ਗਿਆ, ਨਿਰੰਕਾਰ ਦਾ ਰੂਪ ਬਣ ਗਿਆ, ਹੁਣ ਪਤਾ ਨਹੀਂ ਲੱਗਦਾ ਉਹ ਮੇਰੇ ਵਿੱਚ ਹੈ ਕਿ ਮੈਂ ਉਹਦੇ ਵਿੱਚ ਹਾਂ। ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਣ। ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਬਚਨ ਸਾਡੇ ਜੀਵਨ ਵਿੱਚ ਵੀ ਇਹ ਰੋਸ਼ਨੀ ਬਖਸ਼ਿਸ਼ ਕਰਦਾ ਹੈ, ਪਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਬਾਕੀ ਕਹਿੰਦੇ ਨੇ ਇਹ ਗੁਜ਼ਾਰਾ ਹੈ, ਗੁਜ਼ਰਾਨ ਹੈ, ਇਹ ਕਰ ਲਓ ਉਹ ਕਰ ਲਓ, ਦੌੜ ਦੌੜ ਕੇ ਬੰਦਾ ਕਈ ਵਾਰੀ ਗੱਲਾਂ ਵੀ ਕਰਦਾ ਹੈ, ਬਸ ਇੱਕ ਵਾਰੀ ਫ੍ਰੀ ਹੋ ਲਈਏ। ਫ੍ਰੀ ਫ੍ਰੀ ਬੰਦਾ ਕਦੇ ਵੀ ਨਹੀਂ ਹੋਇਆ। ਮਹਾਰਾਜ ਕਹਿ ਰਹੇ ਨੇ ਅੱਜ ਤੋਂ ਹੀ ਸ਼ੁਕਰ ਵਿੱਚ ਜੁੜ ਜਾਓ। ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੇ ਤੇਰੀ ਸਿੱਖਦਾਰੀ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਜ਼ਰੂਰ ਧਿਆਨ ਧਰੀਏ, ਫਿਰ ਕਬੀਰ ਸਾਹਿਬ ਇੰਜ ਨਿਰੰਕਾਰ ਦਾ ਰੂਪ ਬਣ ਗਏ। ਬਸ ਫਰਕ ਹੈ ਤੇ ਇੰਨਾ, ਜਿਵੇਂ ਸੋਨੇ ਦਾ ਕੋਈ ਗਹਿਣਾ ਬਣਾ ਲਏ, ਕੜਾ ਬਣਾ ਲਏ, ਚੇਨ ਬਣਾ ਲਏ, ਮੁੰਦਰੀ ਬਣਾ ਲਏ, ਹੈ ਸੋਨਾ ਹੀ, ਇੰਨਾ ਕੁ ਫਰਕ ਹੈ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਚੌਂਕੜਾ ਮਾਰ ਕੇ ਬੈਠ ਗਏ, ਜਿੱਥੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਨਮਸਕਾਰ ਹੈ, ਉੱਥੇ ਭਗਤ ਕਬੀਰ ਜੀ ਵਰਗੇ ਐਸੀ ਮਹਾਨ ਰੂਹਾਂ, ਬਾਬਾ ਫਰੀਦ ਜੀ, ਨਾਮਦੇਵ ਜੀ, ਤਿਲੋਚਨ ਜੀ ਵਰਗੇ ਜਿਹੜੇ ਉਹਦਾ ਰੂਪ ਬਣ ਗਏ। ਸੱਚੇ ਪਾਤਸ਼ਾਹ ਜੀ ਸਾਡੇ ਜੀਵਨ ਨੂੰ ਵੀ ਭਾਗ ਲਗਾਉਣ। ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭਾ ਪ੍ਰੇਮੇਲੇ ਦੀ ਦਾਤ ਤੁਹਾਡੀ ਸਾਡੀ ਚੋਲੀ ਪਾਉਣ ਜੀ। ਬਹੁਤ ਭੁੱਲ ਚੁੱਕ ਦੀ ਖਿਮਾ ਅਸੀਸ ਦਿਓ ਬੜੇ ਪਿਆਰ ਨਾਲ। ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਗਿਆਨੀ ਗੁਰਮੇਲ ਸਿੰਘ ਜੀ ਟੋਰੋਂਟੋ ਵਾਲੇ, ਜਿਹੜੇ ਤਕਰੀਬਨ ਹਰ ਸਾਲ ਹੀ ਆ ਕੇ ਸਾਨੂੰ ਮਾਲਕ ਦੇ ਨਾਮ ਨਾਲ ਗੁਰਮਤ ਵਿਚਾਰਾਂ ਨਾਲ ਸਾਡੀਆਂ ਚੋਲੀਆਂ ਭਰਦੇ ਨੇ, ਅਸੀਸ ਦਿਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਸਤਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ, ਗੁਰਮੁਖ ਦੇਖ ਗਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਊਸ ਪਵਨ ਕੀ ਬੰਛਤ ਸਿੱਧ ਕੋ ਬਿਧ ਮਲਾਇਓ, ਪੂਰਨ ਭਉ ਮਨ ਠੌਰ ਬਸੋ, ਰਸ ਬਾਸਣ ਸਿਉ ਜੋ ਧੰਗ ਦਿਸ ਧਾਇਓ, ਗੋਬਿੰਦ ਵਾਲ ਸ਼੍ਰੀ ਗੋਇੰਦਵਾਲ ਸਾਹਿਬ, ਗੋਬਿੰਦਪੁਰੀ ਸਮ, ਗੋਬਿੰਦ ਦੀ ਪੁਰੀ ਦੇ ਬਰਾਬਰ ਸੱਚ ਖੰਡ, ਗੋਬਿੰਦਵਾਲ ਗੋਬਿੰਦਪੁਰੀ ਸਮ, ਜੱਲਨ ਭੱਟ ਦਾ ਨਾਮ ਹੈ, ਤੀਰ ਕੰਡਾ ਬੇਫਾਸ ਬਿਆਸਾ ਦਰਿਆ ਦੇ ਕਿਨਾਰੇ ਤੇ ਜੱਲਣ ਤੀਰ ਬੇਫਾਸ ਬਣਾਇਓ, ਗਯੋ ਦੁੱਖ ਦੂਰ ਬਰਖਣ ਕੋ ਸੋ ਗੁਰਮੁਖ ਦੇਖ
1: ਗੁਰੂ,
0: ਇੰਨਾ ਸੁਖ ਮਿਲਿਆ ਗੁਰੂ ਅਮਰਦਾਸ ਜੀ ਤੁਹਾਡੇ ਦੀਦਾਰ ਕਰਕੇ, ਗਲਾ ਹੀ ਭਰ ਆਇਆ, ਬੋਲਿਆ ਨੀ ਜਾਂਦਾ, ਬਹੁਤ ਹੀ ਖੁਸ਼ੀ ਵਿਚ ਆਵਾਜ਼ ਨਹੀਂ ਹੈ, ਦੁੱਖ ਵਿਚ ਵੀ ਨਹੀਂ ਹੁੰਦੀ, ਇੰਨਾ ਆਨੰਦ ਆਇਆ ਹੁਣ ਬੋਲ ਨਹੀਂ ਹੁੰਦਾ। ਧੰਨ ਗੁਰੂ ਅਮਰਦਾਸ।

ਸਦਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਪ ਤਕਰੀਬਨ 12 ਵਰੇ ਟਹਿਲ ਸੇਵਾ ਕੀਤੀ ਹੈ, ਤਾਂ ਉਪਦੇਸ਼ ਬਖਸ਼ਿਸ਼ ਕੀਤਾ ਹੈ। ਮੇਰੇ ਗਰੀਬ ਨਿਵਾਸ ਜੀ ਕਿਰਪਾ ਕਰਦੇ ਬਿਨ ਸਤਿਗੁਰ ਸੇਵੇ ਸੁੱਖ ਨਹੀਂ। ਭਾਈ ਗੁਰੂ ਦੀ ਸੇਵਾ ਤੋਂ ਬਿਨਾਂ ਆਤਮਕ ਜੀਵਨ ਵਿੱਚ ਆਨੰਦ ਨਹੀਂ ਹੈ, ਸੁੱਖ ਨਹੀਂ ਹੈ। ਗੁਰ ਸੇਵਾ ਤੇ ਸੁੱਖ ਉਪਜੈ, ਫਿਰ ਦੁੱਖ ਨਾ ਲੱਗੇ ਆਏ। ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕੇਸ਼ ਨਾ ਬਸਾਏ। ਕਹਿੰਦੇ ਗੁਰੂ ਦੀ ਟਹਿਲ ਵਿੱਚ ਸੁੱਖ ਹੈ। ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਦੀ ਇੱਕ ਪੌੜੀ ਤੁਹਾਡੇ ਨਾਲ ਸਾਂਝੀ ਕਰ ਲਵਾਂ। ਸੇਵਾ ਇੰਦਰ ਪੁਰੀ ਲਖ ਰਾਜ ਨੀਰ ਭਰਾਵਣੀ, ਨੀਰ ਪਾਣੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਪਿਆਸੇ ਪੁਰਸ਼ ਨੂੰ ਜਲ ਛਕਾਉਣ ਦੀ ਟਹਿਲ ਕਰ। ਇੱਕ ਚੇਤਾ ਹੋਰ ਰੱਖੋ, ਜਦੋਂ ਆ ਸੇਵਾ ਦਾ ਪ੍ਰਕਰਨ ਚੱਲਦਾ ਹੈ ਨਾ, ਤੇ ਜਿਹੜੀਆਂ ਰੂਹਾਂ ਨੇ ਸਾਹਿਬਾਂ ਦੇ ਪਾਵਨ ਦਰਬਾਰ ਵਿੱਚ ਚੌਂਕੜਾ ਮਾਰਿਆ ਹੁੰਦਾ, ਉਹਨਾਂ ਦੇ ਅੰਦਰ ਇੱਕ ਬੁਲਬੁਲਾ ਜਿਹਾ ਪੈਦਾ ਹੋ ਜਾਂਦਾ। ਉਹ ਭਲਾ ਕੀ ਹੈ? ਉਹ ਇਹ ਪੈਦਾ ਹੁੰਦਾ ਵੀ ਭਾਈ ਸਾਹਿਬ ਸੇਵਾ ਨੂੰ ਕਹਿ ਰਹੇ ਆ ਵੀ ਚਲੋ ਲੰਗਰ ਜੀ ਜਾ ਕੇ ਟਹਿਲ ਕਰ ਲਈਏ, ਇਹ ਥੋਠੀ ਚਲੀਏ, ਜੋੜਿਆਂ ਘਰ ਵਿੱਚ ਹੀ ਕਰ ਲਈਏ। ਕਬਲਾਵਲਾ ਜਿਹਾ ਕੁਸ਼ਚਨ ਪੈਦਾ ਹੋ ਜਾਂਦਾ ਵੀ ਸਾਡਾ ਸਮਾਂ ਕਿਤੇ ਵਿਅਰਥ ਤਾਂ ਨਹੀਂ ਜਾ ਰਿਹਾ, ਇਹ ਤੇ ਸੇਵਾ ਦਾ ਪ੍ਰਕਰਨ ਚੱਲ ਪਿਆ। ਹਾਂ, ਸਾਰੀ ਸੇਵਾ ਕਰਨੀ ਬੜੀ ਜ਼ਰੂਰੀ ਹੈ, ਜੋੜਿਆਂ ਘਰ ਵਿੱਚ ਕਰਨੀ ਜ਼ਰੂਰੀ ਹੈ, ਲੰਗਰ ਵਿੱਚ ਕਰਨੀ ਜ਼ਰੂਰੀ ਹੈ, ਜਲ ਛਕਾਉਣਾ ਜ਼ਰੂਰੀ ਹੈ, ਪਰ ਇਹਦਾ ਰਿਜ਼ਲਟ ਭਾਈ ਗੁਰਦਾਸ ਸਾਹਿਬ ਜੀ ਨੇ ਅੰਤ ਵਿੱਚ ਕਰ ਦਿੱਤਾ, ਜਿਹੜੇ ਸੰਗਤ ਵਿੱਚ ਬੈਠ ਕੇ ਗੁਰੂ ਦੀ ਬਾਣੀ ਨੂੰ ਸਰਵਣ ਕਰਦੇ ਨੇ ਉਹਦੇ ਵਰਗੀ ਸੇਵਾ ਹੀ ਕੋਈ ਨਹੀਂ ਹੈ। ਮੈਂ ਤੁਹਾਨੂੰ ਬੋਲ ਸੁਣਾ ਦੇਣੇ ਨੇ, ਇੰਦਰ ਪੁਰੀ ਲਖ ਰਾਜ, ਕਿਉਂਕਿ ਜਿਹੜੇ ਵਿਚਾਰਿਆਂ ਤੋਂ ਤੁਰਿਆ ਨਹੀਂ ਜਾਂਦਾ ਉਹ ਬਾਣੀ ਤਾਂ ਸੁਣਦੇ ਨਾ ਦਰਬਾਰ ਚ ਬੈਠੇ। ਇੰਦਰ ਪੁਰੀ ਲਖ ਰਾਜ ਨੀਰ ਭਰਾਵਣੀ, ਲਖ ਸੁਰਗ ਸਿਰ ਤਾਜ, ਗੱਲਾ ਪੀਹਾਵਣੀ। ਗੱਲਾ ਆਟਾ ਹੱਥਾਂ ਨਾਲ ਗੁੰਨਿਆ ਜਾਂਦਾ ਸੀ, ਹੁਣ ਤਾਂ ਸੇਵਾ ਕਰਨ ਨੂੰ ਚਿੱਤ ਨਹੀਂ ਕਰਦਾ, ਚੱਕ ਦਿਓ ਜਿੰਨਾ ਘਿਓ ਹੈਗਾ ਰਿਫੈਂਡ, ਕਿਤੇ ਹੱਥਾਂ ਨੂੰ ਆਟਾ ਨਾ ਲੱਗ ਜਾਵੇ। ਗਲਾ ਪੀਹਾਵਣੀ, ਰਿੱਧ ਸਿੱਧ ਨਿੱਧ, ਲੱਖ ਸਾਜ ਚੁੱਲ, ਚੁੱਲੇ ਹੁੰਦੇ ਸੀ, ਚੁੱਲ ਝੁਕਾਵਣੀ। ਹੁਣ ਤੁਹਾਡੇ ਵਾਸਤੇ ਬੋਲ ਆ ਗਿਆ ਜਿਹੜੇ ਸੁਣਦੇ ਹੋ, ਸਾਧ

ਬਾਣੀ ਪੜਦਿਆਂ ਪੜਦਿਆਂ ਪੜਦਿਆਂ ਅਨਾਹਦ ਦੀ ਧੁਨ ਆ ਜਾਂਦੀ ਹੈ, ਸ਼ਬਦ ਅੰਦਰ ਪ੍ਰਵੇਸ਼ ਕਰ ਜਾਂਦਾ ਹੈ। ਤੇ ਸ਼ਬਦ ਕੀ ਕਰਦਾ ਹੈ? ਜੰਮਣਾ ਤੇ ਮਰਨਾ ਕੱਟ ਦਿੰਦਾ। ਸ਼ਬਦ ਦਾ ਕਾਰਜ ਹੀ ਹੈ, ਜਿੱਥੇ ਸ਼ਬਦ ਆ ਜਾਵੇਗਾ ਉੱਥੇ ਜੰਮਣਾ ਤਾਂ ਮਰਨਾ ਖਤਮ ਹੋ ਜਾਵੇਗਾ। ਸ਼ਬਦ ਤੋਂ ਬਿਨਾਂ ਜੰਮਣਾ ਤੇ ਮਰਨਾ ਕਦਾਚਿਤ ਨਹੀਂ ਮਿਟਦਾ। ਇੱਕ ਗੁਰੂ ਦਾ ਸ਼ਬਦ ਹੈ ਜਿਹੜਾ ਸਾਰੇ ਜਨਮਾਂ ਜਨਮਾਤਰਾਂ ਦੀ ਮੈਲ ਨੂੰ ਧੋ ਦਿੰਦਾ। ਪਰ ਸੇਵਾ ਕਰਨੀ ਵੀ ਨਾਲ ਨਾਲ, ਜਿੱਥੇ ਜਿੱਥੇ ਮੌਕਾ ਬਣਦਾ ਉਹ ਵੀ ਜ਼ਰੂਰ ਕਰਿਆ ਕਰੋ। ਇੱਕ ਕਵਿਤ ਸੁਣਾ ਦਿਆਂ, ਪੰਚ ਬਾਰ ਗੰਗ ਜਾਏ ਬਾਰ ਪੰਚ ਪ੍ਰਾਗ ਨਹਾਏ, ਐਸਾ ਪੁੰਨ ਵਾਹਿਗੁਰੂ ਜੀ ਐਸਾ ਪੁੰਨ ਐਸਾ ਪੁੰਨ ਐਸਾ ਪੁੰਨ, ਏਕ ਗੁਰ ਸਿੱਖ ਕੋ ਨਵਾਏ ਕਾ, ਸਿੱਖ ਕੋ ਪਿਲਾਏ ਪਾਨੀ ਭਾਉ ਕੁਰ ਖੇਤ, ਅਸ਼ਵ ਮੇਧ ਜਗ ਫਲ ਇੱਕ ਸਿੱਖ ਕੋ ਜੀਵਾਏ ਕਾ। ਪੰਜਾਂ ਸਿੱਖਾਂ ਨੂੰ ਪ੍ਰਸ਼ਾਦ ਦਾ ਬਹੁਤ ਵੱਡੀ ਮਾਨਤਾ ਹੀ ਹੈ, ਬਹੁਤ ਵੱਡੀ ਮਹਿਮਾ, ਕੀਤੀ ਨਹੀਂ ਜਾ ਸਕਦੀ। ਪਰ ਭਾਈ ਸਾਹਿਬ ਜੀ ਕਹਿੰਦੇ ਭਾਵਨਾ ਨੂੰ ਇੱਕ ਨੂੰ ਹੀ ਛਕਾਲੇ ਤੇ ਅਸ਼ਵਮੇਧ ਜਗ ਹੈ, ਪੱਦਾ ਚੱਟੀ ਨਾ ਭਰੀ। ਅਸ਼ਵਮੇਧ ਜਗ ਫਲ ਇੱਕ ਸਿੱਖ ਕੋ ਜੀਵਾਏ ਕਾ, ਜੈਸੇ ਸਤ ਮੰਦਰ ਕੰਚਣ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ, ਜੈਸੇ ਜਿਵੇਂ 20 ਵਾਰ ਦਰਸ਼ਨ ਸਾਧ ਕੀਓ ਕਾਹੋ, ਤੈਸਾ ਪੁੰਨ ਸਿੱਖ ਕੋ ਚਾਂਪ ਪੱਗ ਸਵਾਏ ਕਾ। ਮੁੱਠੀ ਚੱਪੀ ਕਰਕੇ ਟਹਿਲ ਕਰਨੀ ਕਹਿੰਦੇ।

ਗਲਤੀ ਨਹੀਂ ਹੈ, ਵਾਰ ਵਾਰ ਜੰਮਦਾ ਤੇ ਮਰਦਾ, ਮਰਦਾ ਤੇ ਜੰਮਦਾ। ਸੇਵਾ ਕਰਦਿਆਂ ਕਰਦਿਆਂ ਗੁਰੂ ਕੀ ਅੰਮ੍ਰਿਤ ਬਾਣੀ ਦਾ ਜਾਪ ਕਰਨਾ ਬੜਾ ਜ਼ਰੂਰੀ ਹੈ। ਜੰਮਣਾ ਮਰਨ ਕੱਟਿਆ ਜਾਂਦਾ, ਨਹੀਂ ਤੇ ਜੰਮਣ ਮਰਨ ਦਾ ਚੱਕਰ ਕਦਾਚਿਤ

0: ਸਤਨਾਮ ਸ਼੍ਰੀ
1: ਵਾਹਿਗੁਰੂ
0: ਵਾਹਿਗੁਰੂ ਮੋਹ ਠਗੋਲੀ ਪਾਈ ਮੋਹ ਦੀ ਠੱਗ ਬੁੱਟੀ ਮੇਰੇ ਵਾਹਿਗੁਰੂ ਜੀ ਨੇ ਤਮਾਮ ਜੀਵਾਂ ਦੇ ਵਿੱਚ ਪਾਈ ਹੈ। ਮੋਹ ਦੀ ਠੱਗ ਬੁੱਟੀ ਐਸੀ ਹੈ, ਬੜਾ ਤਕੜਾ ਮੋਹ ਬਲਵਾਨ ਹੈ ਔਰ ਬੜਾ ਤਕੜਾ ਸੰਘਰਸ਼ ਕਰਨ ਵਾਲਾ ਹੈ। ਮਨੁੱਖ ਦੀ ਬਾਤ ਨਹੀਂ ਹੈ, ਪਸ਼ੂ ਪੰਛੀ ਗੰਨ ਗੰਧਰਵ ਤਮਾਮ ਦੇਵੀ ਦੇਵਤੇ ਜਿੰਨੇ ਵੀ ਨੇ ਬੜੇ ਬੜੇ ਬਲਵਾਨ ਕਹਾਉਣ ਵਾਲੇ ਮੋਹ ਤੋਂ ਹਾਰ ਗਏ ਨੇ। ਤੁਸੀਂ ਕਹੋ ਜੀ ਉਹ ਕਿਵੇਂ? ਪੰਚਮ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਹਿਸ ਕ੍ਰਿਤੀ ਦੇ ਅੰਮ੍ਰਿਤ ਬਾਚਾ ਨੇ ਹੇ ਅਜਿੱਤ ਸੂਰ ਸੰਗਰਾਮ ਅਤ ਬਲ ਨ ਬਹੁ ਮਰਦਨ ਹੈ ਗੰਨ ਗੰਧਰਵ ਦੇਵ ਮਨੁੱਖਿਅੰਗ ਪਸ ਪੰਖੀ ਬੇਮੋਹਣ ਹੈ। ਹੇ ਅਜਿੱਤ, ਮੇਰੇ ਗਰੀਬ ਨਿਵਾਜ ਕਹਿੰਦੇ ਮੋਹ ਬੜਾ ਜਿੱਤ ਹੈ, ਇਹ ਬੰਦੇ ਤੋਂ ਜਿੱਤਿਆ ਨਹੀਂ ਜਾਂਦਾ। ਜਿਵੇਂ ਜਿਵੇਂ ਬਜ਼ੁਰਗ ਹੁੰਦਾ ਜੇ ਨਾ, ਤਿਵੇਂ ਤਿਵੇਂ ਮੋਹ ਹੋਰ ਵੱਧਦਾ ਹੈ। ਤ੍ਰਿਗੰਤ ਮਾਤ ਪਿਤਾ ਸੁਨੇਹੰਗ ਤ੍ਰਿਗ ਸੁਨੇਹੰਗ ਭਰਾਤ ਬਾਂਧ ਹੈ ਤ੍ਰਿਗ ਸੁਨੇਹ ਬਣਤਾ ਬਿਲਾਸ ਸੁਤ ਹੈ ਤ੍ਰਿਗ ਸੁਨੇਹੰਗ ਹਾਰਤ ਕਹੈ ਸਾਧ ਸੰਗ ਸੁਨੇਹੰਗ ਸਤਿਅੰਗ ਸੁਖੀਅੰਗ ਨਾਨਕ ਕਹੈ। ਮਹਾਰਾਜ ਕਹਿੰਦੇ ਸਭ ਤ੍ਰਿਗ ਹੈ, ਸਭ ਤ੍ਰਿਗ ਹੈ। ਮੋਹ ਜਿਹੜਾ ਮੋਹ ਕਰਕੇ ਤੇ ਵਾਰ ਵਾਰ ਜੋਨਾਂ ਵਿੱਚ ਆਵੇਗਾ। ਕਈਆਂ ਨੂੰ ਘਰ ਦਾ ਮੋਹ ਐਸਾ ਚੰਦਰਾ ਉਹ ਨਾਲ ਦੀ ਨਾਲ ਸਵਾਸ ਹੀ ਰਹਿ ਜਾਂਦਾ ਹੈ। ਮਹਾਰਾਜ ਮੋਹ ਕਿਹਦੇ ਨਾਲ ਕਰਨਾ ਹੈ? ਸਾਧ ਸੰਗ ਸੁਨੇਹੰਗ ਸਤਿਅੰਗ ਸੁਖੀਅੰਗ ਨਾਨਕ ਕਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਾਧ ਸੰਗਤ ਨਾਲ ਪ੍ਰੇਮ ਮੋਹ ਕਰਨਾ ਇਹ ਪਰਲੋਕ ਸੁਹੇਲਾ ਕਰ ਦਿੰਦਾ ਹੈ। ਨਹੀਂ ਤਾਂ ਮਹਾਰਾਜ ਕਹਿੰਦੇ ਨੇ ਹੇ ਅਜਿੱਤ ਸੂਰ ਸੰਗਰਾਮ, ਬੜਾ ਸੂਰਮਾ ਤਕੜਾ ਹੈ ਮੋਹ, ਬੜਾ ਵੱਡਾ ਪ੍ਰਬਲ ਹੈ, ਬੜਾ ਯੁੱਧ ਕਰਨਾ ਪੈਂਦਾ ਹੈ। ਹੇ ਅਜਿੱਤ ਸੂਰ ਸੰਗਰਾਮ ਅਤ ਬਲਨਾ, ਅਤ ਅਤ ਦਾ ਬਲਵਾਨ ਹੈ, ਅਤ ਬਲਨਾ ਬਹੁ ਮਰਦਨ ਹੈ, ਬੜੇ ਬੜੇ ਮਰਦ ਕਹਾਉਣ ਵਾਲਿਆਂ ਨੂੰ ਮੋਹ ਢਾ ਲੈਂਦਾ ਹੈ। ਅਤ ਬਲਨਾ ਬਹੁ ਮਰਦਨ, ਹੁਣ ਗਿਣਦੇ ਨੇ ਗੰਨ ਗੰਧਰਵ ਦੇਵ ਮਨੁੱਖਿਅੰਗ ਪਸ ਪੰਖੀ ਬੇਮੋਹਣ। ਤੁਸੀਂ ਪਸ਼ੂਆਂ ਵੱਲੇ ਵੇਖ ਲਓ, ਤੁਸੀਂ ਪੰਛੀਆਂ ਵੱਲੇ ਵੇਖ ਲਓ, ਦੂਰ ਕੀ ਜਾਣਾ ਬਾਂਦਰੀ ਵੱਲੇ ਵੇਖ ਲਓ, ਉਹਦਾ ਬੱਚਾ ਮਰ ਜਾਂਦਾ ਜੇ, ਜਿੰਨਾ ਚਿਰ ਉਹਦੀ ਨਾੜੀ ਨਾੜੀ ਨਹੀਂ ਹੋ ਜਾਂਦੀ ਯਾਰ, ਉਹਨਾਂ ਚਿਰ ਉਹ ਮੁੱਖ ਤੋਂ ਛੱਡਦੀ ਨਹੀਂ ਹੈ। ਮਹਾਰਾਜ ਕਹਿੰਦੇ ਏਡਾ ਵੱਡਾ ਮੋਹ ਪ੍ਰਬਲ ਹੈ, ਇਸ ਮੋਹ ਕਰਕੇ ਬੰਦਾ ਆਉਂਦਾ ਤੇ ਜਾਂਦਾ ਹੈ। ਇਸਤਰੀ ਪੁਰਖ ਹੈ ਬਹੁ ਪ੍ਰੀਤ ਮਿਲ ਮੋਹ ਵਧਾਇਆ, ਪੁੱਤਰ ਕਲੱਤਰ ਵੇਖੈ ਵਿਖਸੈ ਮੋਹ ਮਾਇਆ, ਦੇਸ ਪਰਦੇਸ ਧਨ ਚੁਰਾਏ ਆਣ ਮੋਹ ਪਾਇਆ, ਅੰਤ ਹੋਵੈ ਵੈਰ ਵਿਰੋਧ ਕੋ ਸਕੈ ਨਾ ਛਡਾਇਆ, ਨਾਨਕ ਵਿਣ ਨਾਵੈ ਤ੍ਰਿਗ ਮੋਹ ਜਿਤ ਲੱਗ ਦੁੱਖ ਪਾਇਆ। ਇਸਤਰੀ ਪੁਰਖ ਹੈ ਬਹੁ ਪ੍ਰੀਤ, ਬੜੀ ਪ੍ਰੀਤੀ ਹੈ, ਬੜਾ ਮੋਹ ਹੈ, ਜਾਨਾਂ ਵਾਰਨਦੇ ਨੇ, ਵਾਰਨੀਆਂ ਚਾਹੀਦੀਆਂ ਨੇ, ਪਰ ਮਹਾਰਾਜ ਕਹਿੰਦੇ ਤੇ ਤੂੰ ਨਿਰਲੇਪ ਰਹਿਣਾ ਹੈ। ਮਿਲ ਮੋਹ ਵਧਾਇਆ, ਪੁੱਤਰ ਕਲੱਤਰ ਪੁੱਤ ਨੂੰ ਵੇਹਦੇ ਨੇ, ਘਰ ਵਾਲੀ ਘਰ ਵਾਲੇ ਨੂੰ ਵੇਹਦੇ, ਮੋਹ ਵਿੱਚ ਰੱਬ ਹੀ ਭੁੱਲ ਜਾਂਦਾ ਹੈ, ਗੁਰੂ ਦਾ ਜਾਪ ਹੀ ਭੁੱਲ ਜਾਂਦਾ ਹੈ। ਪੁੱਤਰ ਕਲੱਤਰ ਵੇਖੈ ਵਿਖਸੈ ਮੋਹ ਮਾਇਆ, ਤੇ ਮਾਇਆ ਨਾਲ ਬੜਾ ਪ੍ਰਬਲ ਮੋਹ ਹੈ ਮੇਰੇ ਵਰਗੇ ਦਾ, ਜਦੋਂ ਮਾਇਆ ਨੂੰ ਵੇਂਦਾ ਤੇ ਖਿੜ ਜਾਂਦਾ ਭਕਾਨੇ ਵਾਂਗੂ ਫੁੱਲ ਵਾਂਗੂ, ਵੀ ਮੈਨੂੰ ਚਾਰ ਕੌਡੀਆਂ ਮਿਲ ਗਈਆਂ ਨੇ, ਇਹ ਤੇ ਸਮਝਦਾ ਨਾ ਇੱਕ ਧਨ ਕਰਤੇ ਕਾ ਖੇਲ ਹੈ, ਇਹ ਤੇ ਉਹਦੀ ਖੇਡ ਰਚੀ ਹੋਈ ਹੈ, ਇਹ ਮੇਰਾ ਤਾਂ ਹੈ ਹੀ ਨਹੀਂ ਹੈ। ਪੁੱਤਰ ਕਲੱਤਰ ਵੇਖੈ ਵਿਖਸੈ ਮੋਹ ਮਾਇਆ, ਵਾਹਿਗੁਰੂ ਜੀ ਦੇਸ਼ ਪਰਦੇਸ ਧਨ ਚੁਰਾਏ ਆਣ ਮੋਹ ਪਾਇਆ, ਅੰਤ ਹੋਵੇ ਵੈਰ ਵਿਰੋਧ ਕੋਈ ਵੀ ਨਾਮ ਤੋਂ ਬਿਨਾਂ, ਕੋ ਸ਼ਬਦ ਤਾਂ ਹੈ ਭਈ ਨਾਮ ਤੋਂ ਬਿਨਾਂ ਕਿਸੇ ਨੇ ਛਡਾਉਣਾ ਨਹੀਂ ਹੈ, ਅੰਤ ਨੂੰ ਇਹਨਾਂ ਨਾਲ ਵੈਰ ਵਿਰੋਧ ਪੈਦਾ ਹੋ ਜਾਣਾ, ਚਾਰ ਕੌਡੀਆਂ ਨੇ ਤੇਰੇ ਆਪਣੇ ਨੇ ਚਲੇ ਗਈਆਂ, ਤੇਰਾ ਕੋਈ ਵੀ ਨਹੀਂ ਹੈ, ਅੰਤ ਹੋਵੇ ਵੈਰ ਵਿਰੋਧ ਕੋ ਸਕੈ ਨਾ ਛਡਾਇਆ, ਨਾਨਕ ਵਿਣ ਨਾਵੈ ਤ੍ਰਿਗ ਮੋਹ ਜਿਤ ਲੱਗ ਦੁੱਖ ਪਾਇਆ, ਮਿਥਨ ਮੋਹ ਅਗਣ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਾਗਰ। ਮਹਾਰਾਜ ਆਪ ਕਿਰਪਾ ਕਰਕੇ ਇਹਦੇ ਤੋਂ ਨਿਰਲੇਪ ਕਰ ਦਿਓ। ਕੁਟੰਬ ਕਬੀਲੇ ਦਾ ਮੋਹ ਹੈ, ਇੱਕ ਇੱਕ ਸ਼ਬਦ ਤੇ ਅਨੇਕਾਂ ਅਨੇਕਾਂ ਗੁਰਬਾਣੀ ਦੇ ਪ੍ਰਮਾਣ ਨੇ। ਜੇ ਵੈਸੇ ਆਪਾਂ ਸ਼ਬਦ ਗਾਹ ਨਾ ਤੋਰਨਾ ਹੋਵੇ ਤੇ ਆਪਾਂ ਇੱਕ ਅੱਖਰ ਤੇ ਹੀ ਸਮਾਂ ਲੰਘਾ ਲੈਣਾ ਹੈ। ਗੁਰੂ ਦੀ ਰਹਿਮਤ ਹੈ, ਗੁਰੂ ਦੀ ਦਇਆ ਹੈ, ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਕੁਟੰਬ ਕਬੀਲੇ ਦਾ ਮੋਹ ਹੈ, ਕਾਰੋਬਾਰ ਦਾ ਬੜਾ ਤਕੜਾ ਮੋਹ ਹੁੰਦਾ ਜੇ, ਇੱਕ ਵਾਰ ਗੱਜ ਕੇ ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਜਿਹੜੇ ਘਰਾਂ ਚ ਬੈਠੇ ਮਾਈ ਭਾਈ ਉਹ ਵੀ ਆਖਿਆ ਕਰੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਮੋਹ ਕੁਟੰਬ ਮੋਹ ਸਵਕਾਰ ਮੋਹ ਤੁਮ ਤਜੋ ਸਗਲ ਬੇਕਾਰ, ਮੋਹ ਤੁਮ ਤਜੋ ਸਗਲ ਬੇਕਾਰ, ਮੋਹ ਆਰ ਭਰਮ ਤਜੋ ਤੁਮ ਬੀਰ, ਸਾਚ ਨਾਮ ਹਿਰਦੈ ਰਵੈ ਸਰੀਰ। ਜਦੋਂ ਮਹਾਰਾਜ ਕਹਿੰਦੇ ਮੋਹ ਛੱਡ ਦੇਗਾ ਮੇਰਿਆ ਭਰਾਵਾ, ਉਦੋਂ ਤੇਰੇ ਹਿਰਦੇ ਵਿੱਚ ਗੁਰੂ ਵਸਣਾ ਈ। ਮੋਹ ਆਰ ਭਰਮ ਤਜੋ ਤੁਮ ਬੀਰ, ਸਾਚ ਨਾਮ ਹਿਰਦੈ ਰਵੈ ਸਰੀਰ, ਸੱਚ ਨਾਮ ਜਾਂ ਨਵ ਨਿਧ ਪਾਈ ਰੋਵੈ ਪੂਤਨਾ ਕਲਪੈ ਵਾਈ। ਅਗਲੇ ਬੋਲ ਵੀ ਪੜਨੇ ਜ਼ਰੂਰੀ ਨੇ। ਏਤ ਮੋਹੇ ਡੂਬਾ ਸੰਸਾਰ, ਗੁਰਮੁਖ ਕੋਈ ਉਤਰੈ ਪਾਰ। ਏਤ ਮੋਹੇ ਫਿਰ ਜੂਨੀ ਪਾਹੇ, ਬਸ ਇਹਦੇ ਕਰਕੇ ਫਿਰ ਜੰਮਣਾ ਤੇ ਮਰਨਾ ਹੋ ਜਾਂਦਾ ਹੈ। ਅੱਜ ਸ਼ਬਦ ਆਇਆ ਸੀ ਅੰਮ੍ਰਿਤ ਵੇਲੇ, ਜੀਓ ਡਰਤ ਹੈ ਆਪਣਾ ਕੈਸਿਓ ਕਰੀ
1: ਪੁਕਾਰ।
0: ਇੱਥੋਂ ਆਰੰਭ ਹੁੰਦਾ ਧਨਾਸਰੀ ਰਾਗ, ਸੱਠ ਰਾਗ 660 ਤੇ ਉੱਪਰ ਬਿਲਕੁਲ ਹੁਕਮਨਾਮਾ ਹੈ, ਤੇ ਜਦੋਂ ਤੁਸੀਂ 661 ਤੇ ਥੱਲੇ ਚਲੇ ਜਾਓਗੇ ਨਾ, ਬਿਲਕੁਲ ਥੱਲੇ। ਕਈ ਵਾਰ ਤੁਸਾਂ ਨੇ ਸ਼ਬਦ ਸੁਣਿਆ ਹੋਣਾ ਜੀ ਉਹ ਤਪਤ ਹੈ ਬਾਰੋ ਬਾਰ, ਇਹਦਾ ਸ਼ਬਦ ਸਾਰਾ ਪੜੋ ਤੇ ਮੋਹ ਦਾ ਬਾਤ ਆ ਜਾਣੀ ਹੈ। ਜੀ ਉਹ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲ ਲਾਏ। ਬਹੁਤਾ ਬੋਲਣ ਝੱਖਣ ਹੋਏ, ਵਿਨ ਬੋਲੇ ਜਾਣੇ ਸਭ ਸੋਏ, ਜਨ ਜਿਨ ਜਿਨ ਕਣ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਕ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੇ ਪਵਨ ਆਖੇ ਸਭ ਜਾਏ, ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ ਦਾਗ ਦੋਸ, ਮੋਹੇ ਚੱਲਿਆ ਲਾਏ ਦਰਗਹਿ ਬੈਸਣ ਨਾਹੀ ਜੇ। ਪੈਦਾ ਕਿਹਨੇ ਕੀਤਾ ਹੈ? ਕੁਰਬਾਨ ਕੀਤਾ, ਹਾਂਜੀ ਕੁਰਬਾਨ ਕੀਤਾ, ਤਿਸੈ ਵਿਟੋ ਜਿਨ ਮੋਹ ਮੀਠਾ ਲਾਇਆ। ਇਹ ਲਾ ਦਿੱਤਾ ਹੈ ਠੱਗ ਆਲੀ ਠੱਗ ਬੁੱਟੀ ਹੈ, ਐਸੇ ਜੀ ਠੱਗਿਆ ਜਾਂਦਾ ਹੈ। ਕਹਿੰਦੇ ਜੀ ਫਲਾਣੇ ਬੰਦੇ ਨੇ ਠੱਗ ਲਿਆ, ਪਰ ਮੋਹ ਤਾਂ ਹਰ ਵੇਲੇ ਬੰਦੇ ਨੂੰ ਠੱਗੀ ਜਾਂਦਾ ਹੈ। ਕਿਉਂ ਗੁਰਦੁਆਰੇ ਆਉਣਾ ਹੈ, ਕਿਉਂ ਸ਼ਬਦ ਸੁਣਨਾ ਹੈ, ਕਿਉਂ ਸੰਗਤ ਕਰਨੀ ਹੈ, ਇਹਦਾ ਕਾਰਨ ਬਹੁਤ ਵੱਡਾ ਹੈ। ਜਿਵੇਂ ਜਿਵੇਂ ਸ਼ਬਦ ਸੁਣਦੇ ਜਾਓਗੇ, ਰਹੋਗੇ ਕੁਟੰਬ ਕਬੀਲੇ ਦੇ ਵਿੱਚ, ਮੋਹ ਤੋਂ ਨਿਰਲੇਪ ਹੋ ਜਾਵੇਗੀ। ਜਦੋਂ ਸ਼ਬਦ ਆਵੇਗਾ ਬੰਦਾ ਰਹੇਗਾ ਵਿੱਚੇ ਹੀ, ਨਿਰਲੇਪ ਹੋ ਜਾਵੇਗਾ। ਕਿਵੇਂ ਹੋਵੇਗਾ? ਹੁਣ ਦੇਖੋ ਇੱਕ ਕਮਲ ਦਾ ਫੁੱਲ ਹੈ, ਕਮਲ ਦੀ ਬਾਤ ਪਾਉਂਦੇ ਰਹਿੰਦੇ ਹੋ ਭਈ ਨਿਰਲੇਪ ਹੈ ਨਿਰਲੇਪ ਹੈ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨਾ ਸਹਿਣੇ, ਮੁਰਗਾਬੀ ਜਿਹੜੀ ਹੈ ਤਰਦੀ ਹੈ। ਇੱਕ ਗੱਲ ਤਾਂ ਤੁਸੀਂ ਸਹਿਮਤ ਹੋ ਨਾ, ਪਾਣੀ ਨਾ ਹੋਵੇ ਤੇ ਮੁਰਗਾਬੀ ਤਰੇਗੀ? ਪਾਣੀ ਹੋਵੇਗਾ ਤਾਂ ਮੁਰਗਾਬੀ ਤਰੇਗੀ ਨਾ। ਚਿੱਕੜ ਹੋਵੇਗਾ ਤੇ ਕਮਲ ਦਾ ਫੁੱਲ ਹੋਵੇਗਾ? ਚਿੱਕੜ ਤੋਂ ਬਿਨਾਂ ਕਮਲ ਦਾ ਫੁੱਲ ਹੋਣਾ ਨਹੀਂ ਹੈ। ਹਾਂ ਇਹ ਕੁਟੰਬ ਕਬੀਲਾ ਚਿੱਕੜ ਦੀ ਨਿਆਈ ਹੈ, ਤੂੰ ਕਮਲ ਦੇ ਫੁੱਲ ਵਾਂਗੂ ਹੋ ਜਾਣਾ ਹੈ। ਪਦਾਰਥ ਜਲ ਦੀ ਨਿਆਈ ਬਣ ਜਾਣੇ ਨੇ, ਤੂੰ ਮੁਰਗਾਬੀ ਵਾਂਗੂ ਬਣ ਜਾਣਾ ਹੈ, ਤੂੰ ਉੱਤੇ ਉੱਤੇ ਤਰਦਾ ਰਹਿਣਾ ਹੈ। ਮਹਾਰਾਜ ਫਿਰ ਬੋਲ ਪੜੋ ਜੀ
2: ਮੋਹ ਠਗੌਲੀ ਪਾਈ ਅਨਾ ਬਹੁਤ ਦੂਜਾ ਭਾਏ ਵਿਕਾਰ।
0: ਦ੍ਵੈਤ ਭਾਵਨਾ ਵਿੱਚ ਲੱਗ ਕਰਕੇ ਮਹਾਰਾਜ ਕਹਿੰਦੇ

0: ਕਿਰਪਾ ਹੋ ਗਈ ਹੈ, ਉਭਰੇ ਉਹ ਬਚ ਗਏ ਨੇ, ਗੁਰੂ ਨੇ ਬਚਾ ਲਏ ਨੇ। ਕੜਾਈ ਵਿੱਚ ਪਠਿਆਰਨ ਦਾਣੇ ਤਾਂ ਭੁੰਨਦੀ ਹੈ, ਪਰ ਕੋਈ ਉਹ ਵੀ ਦਾਣੇ ਨੇ ਜਿਹੜੇ ਛਲਾਂਗਾ ਮਾਰ ਕੇ ਬੁੜਕ ਕੇ ਬਾਹਰ ਜਾ ਡਿੱਗਦੇ ਨੇ, ਕੁਝ ਉਹ ਵੀ ਨੇ ਜਿਹੜੇ ਕਿੱਲੀ ਨਾਲ ਲੱਗੇ ਰਹਿੰਦੇ ਨੇ, ਕੁਝ ਉਹ ਵੀ ਉਹ ਬਿਲਕੁਲ ਸਾੜੀ ਜਾਂਦੇ ਨੇ, ਕੁਝ ਬਿਲਕੁਲ ਖਾਣ ਦੇ ਯੋਗ ਹੀ ਨਹੀਂ ਰਹਿੰਦੇ। ਉਭਰੇ ਉਹ ਬਚ ਗਏ ਨੇ। ਮਹਾਰਾਜ ਕਹਿੰਦੇ ਨਾਮ ਕਰਕੇ ਬਚੇ ਨੇ, ਵੈਸੇ ਬਚਣਾ ਨਹੀਂ ਸੀਗਾ। ਅਗਰ ਜੇ ਨਾਮ ਨਾ ਹੁੰਦਾ ਤਾਂ ਗੁਰੂ ਨੇ ਬਚਾਉਣਾ ਨਹੀਂ ਸੀ। ਜਦੋਂ ਤੁਸੀਂ ਮਾਲੀ ਗੌੜਾ ਰਾਗ ਦਾ ਸ਼ਬਦ ਪੜੋਗੇ ਨਾ, ਉਹਦੇ ਵਿੱਚ ਬੋਲ ਸਾਰੇ ਮਿਲ ਜਾਣੇ ਨੇ। ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ। ਬਚਦੇ ਨੇ ਬੂੜਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ। ਦੱਸੋ ਬਚ ਗਿਆ ਨਾ ਦੀਵਾ, ਬੁੱਝ ਚੱਲਿਆ ਸੀ, ਬੁੱਝ ਚੱਲਿਆ ਸੀ। ਆਪਾਂ ਕਈ ਵਾਰ ਪਿੰਡਾਂ ਥਾਵਾਂ ਤੇ ਦੀਵੇ ਜਗਾਉਂਦੇ ਆਏ, ਅੱਜ ਵੀ ਬੱਤੀਆਂ ਚੱਲ ਜਾਂਦੀਆਂ ਨੇ, ਭਾਵੇਂ ਸਾਧਨ ਬਣੇ ਨੇ, ਤੇ ਬੁੱਝ ਰਿਹਾ ਨਾ ਦੀਵਾ। ਤੇ ਬੁੱਝਦੇ ਚ ਸਿਆਣਿਆਂ ਨੇ ਕਿਹਾ ਤੇਲ ਪਾ ਦਿਓ, ਬਿਲਕੁਲ ਬੁੱਝ ਚੱਲਿਆ ਸੀ। ਜਿਉਂ ਹੀ ਤੇਲ ਪਾਇਆ, ਜਗਮਗ ਜਗਮਗ ਜਗਮਗ ਹੋ ਗਈ ਹੈ। ਬੁੱਝਦੇ ਦੀਵੇ ਨੂੰ ਤੇਲ ਨੇ ਬਚਾ ਲਿਆ ਹੈ। ਗੁਰੂ ਦਾ ਸ਼ਬਦ ਬਚਾ ਲਵੇਗਾ ਮੋਹ ਤੋਂ, ਨਿਰਲੇਪ ਕਰ ਦੇਵੇਗਾ। ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ। ਬੂੜਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਵਕ ਮਿਲਤ ਤੈਲਤ, ਜਲਤ ਅਗਨੀ ਮਿਲਤ ਨੀਰ, ਜੈਸੇ ਬਾਰਕ ਮੁਖੈ ਖੀਰ, ਜੈਸੇ ਰਨ ਮੈਂ ਸਖਾ ਭਰਾਤ, ਜੈਸੇ ਭੂਖੇ ਭੋਜਨ ਮਾਤ, ਜੈਸੇ ਕਿਰਖਾ ਬਰਸ ਮੇਘ, ਜੈਸੇ ਪਾਲਣ ਸਰਨ ਸਿੰਘ, ਗਰਡ ਮੁਖ ਨਹੀਂ ਸਰਪਤਰਾਸ, ਸੂਆ ਪਿੰਜਰ ਨਹੀਂ ਖਾਏ ਬਿਲਾਸ, ਜੈਸੋ ਆਂਡੋ ਹਿਰਦੇ ਮਾਹੇ, ਜੈਸੋ ਦਾਨੋ ਚੱਕੀ ਦਰਾਹੇ। ਬਹੁਤ ਉਪਮਾ
1: ਹੋਰ ਗਏ।
0: ਹਾਂਜੀ, ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਬਚ ਗਏ ਨਾ ਸਾਰੇ। ਅੰਤ ਵਿੱਚ ਮਹਾਰਾਜ ਕਹਿੰਦੇ ਉਪਮਾ ਤਾਂ ਬਹੁਤ ਹੈ, ਪਰ ਜਰਾ ਕੁ ਜਿਹੀ ਥੋੜੀ ਜੀ, ਬਹੁਤ ਉਪਮਾ ਥੋਰ ਥੋਰ, ਥੱਥੇ ਨੂੰ ਹੋੜਾ ਰਾਰਾ ਥੋਰ ਕਹੀ, ਹਰ ਅਗਮ ਅਗਮ ਅਗਾਧ ਤੂੰ ਹੀ, ਸਾਡੀ ਪਹੁੰਚ ਤੋਂ ਪਰੇ ਪਰੇ, ਤੂੰ ਗੰਭੀਰਤਾ ਵਾਲਾ ਹੈ, ਤੂੰ ਬਚਾਉਣ ਵਾਲਾ ਹੈ। ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਤੇ ਗੁਰ ਪ੍ਰਸਾਦੇ ਉਭਰੇ ਉਹ ਬਚ ਗਏ ਹਨ, ਭਾਵ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ ਜੀ।
2: ਜਸ ਜਾਣ ਕਾ ਕਰ ਹੈ ਸਭ ਨਮਸਕਾਰ,
0: ਵੀ ਜਿਹੜੇ ਬਚ ਗਏ ਆ ਨਾ, ਉਹ ਜਨ ਬਣ ਗਿਆ, ਉਹ ਸੇਵਕ ਬਣ ਗਿਆ ਹੈ, ਉਹਨੂੰ ਨਮਸਕਾਰ ਹੈ। ਜਿਹੜਾ ਬਚ ਗਿਆ ਉਹਦੇ ਚਰਨਾਂ ਤੇ ਵੰਦਨਾ ਹੈ, ਉਹਨੂੰ ਮੇਰੀ ਨਮਸਕਾਰ ਹੈ। ਮਹਾਰਾਜ ਕਹਿੰਦੇ ਜਿਹੜਾ ਬਚ ਗਿਆ ਹੈ ਉਹ ਜਨ ਹੈ, ਉਹ ਸੇਵਕ ਹੈ। ਉਹ ਜਨ ਐਵੇਂ ਨਹੀਂ ਬਣਿਆ, ਉਹਨੇ ਘਾਲਣਾ ਘਾਲ ਕੇ ਸੇਵਕ ਬਣਿਆ ਹੈ। ਕਬੀਰ ਰੋੜਾ ਹੋਏ ਰਹੁ ਬਾਟਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਜਨਨ ਬਣਨਾ ਜਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਅਜੇ ਰੋੜਾ ਬਣਿਆ ਨੀ ਗੱਲ ਬਣਨੀ, ਕਿਉਂਕਿ ਠੇਡੇ ਲੱਗਣਗੇ, ਪੈਰ ਪਾੜ ਜਾਣਗੇ, ਕਿਸੇ ਨੂੰ ਦਿਸਦਾ ਘੱਟ ਹੈ ਨੇਤਰਾਂ ਤੋਂ। ਕਬੀਰ ਰੋੜਾ ਹੁਆ ਤੋ ਕਿਆ ਭਾਇਆ, ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾ

0: ਨਮਸਕਾਰ ਉਹਨੂੰ ਨਮਸਕਾਰ ਜਿਹਨੇ ਇੰਨੀ ਘਾਲਣਾ ਘਾਲ ਕੇ ਸੇਵਕ ਬਣ ਗਿਆ ਹੈ ਜੀ।
1: ਨਾਨਕ ਅਨਦਿਨ ਨਾਮ ਧਿਆਏ ਤੂੰ ਅੰਤਰ।
0: ਜਿਹੜੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਨ ਦਿਨ ਦਿਨ ਰਾਤ ਉਹਨੂੰ ਜਪ, ਅੰਤਰ ਉਹਨੂੰ ਅੰਦਰ ਜਪ, ਪਰ ਅੰਦਰ ਜਪਣ ਦੀ ਬਜਾਏ ਰਸਨਾ ਦੁਆਰੇ, ਫਿਰ ਮੱਧਮਾ ਦੁਆਰੇ, ਪਹਿਲਾਂ ਬੈਖਰੀ ਦੁਆਰੇ, ਫਿਰ ਮੱਧਮਾ ਦੁਆਰੇ, ਬਸੰਤੀ ਦੁਆਰੇ ਤੇ ਅੰਤ ਨੂੰ ਧੁੰਨ ਵਿਚ ਚਲੇ ਜਾਵੇਗਾ। ਮਹਾਰਾਜ ਕਹਿੰਦੇ ਅੰਤਰ ਉਹਨੂੰ ਜਪ ਤੇ ਨਾਲ ਨਾਲ ਬੇਨਤੀ ਕਰ

ਨੇ ਮਾਇਆ ਦੇ ਮੋਹ ਕਰਕੇ ਪਰਮਾਤਮਾ ਨੂੰ ਵਸਾਰ ਦਿੱਤਾ। ਮਾਇਆ ਦਾ ਮੋਹ ਹੈ ਹੀ ਬੜਾ ਹੈ, ਪਰ ਗੁਰਦੁਆਰੇ ਆ ਕੇ ਮਾਇਆ ਨੂੰ ਜਿੱਤਿਆ ਵੀ ਜਾਂਦਾ। ਸਾਰੇ ਕਹਿੰਦੇ ਜੀ ਮਾਇਆ ਬੜੀ ਬੁਰੀ ਹੈ, ਮਾਇਆ ਬੜੀ ਬੁਰੀ ਹੈ, ਤਾਂ ਮਹਾਰਾਜ ਕਹਿੰਦੇ ਵੀ ਨੇ ਸਰਪਣੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ, ਮੋਰ ਮੋਰ ਸਰਪਣੀ ਨਿਰਮਲ ਜਲ ਪੈਠੀ, ਜਿਨ ਤ੍ਰਿਉ ਭਵਨ ਡਸੀਏ ਰੇ ਗੁਰਪ੍ਰਸਾਦ ਡਿਠੀ। ਕਹਿੰਦੇ ਮਾਰੋ ਮਾਰ ਕਰਦੀ ਆਈ, ਤਾਂ ਸਿੱਖ ਕਹਿੰਦਾ ਮੈਂ ਬਚਨ ਵਾਸਤੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਗਿਆ। ਮਾਰ ਮਾਰ ਸਰਪਣੀ ਨਿਰਮਲ ਜਲ ਪੈਠੀ, ਜਿਨ ਤ੍ਰਿਉ ਭਵਨ ਡਸੀਏ ਗੁਰਪ੍ਰਸਾਦ ਡਿਠੀ। ਉਹ ਸਰਪਣੀ ਸਰਪਣੀ ਕਿਆ ਕਹੋ ਭਾਈ, ਜਿਨ ਸਾਚ ਪਛਾਣਿਆ ਤਿਨ ਸਰਪਣੀ ਖਾਈ। ਜਿਹਨੇ ਸੱਚ ਨੂੰ ਪਛਾਣ ਲਿਆ ਉਹਨੇ ਵਸ ਕਰ ਲਿਆ ਹੈ, ਉਹਨੇ ਤੇ ਵਸ ਕਰ ਲਿਆ ਹੈ। ਮੈਨੂੰ ਇੱਕ ਬਿੱਤ ਚੇਤਾ ਆਇਆ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ, ਕਹਿੰਦੇ ਸੋਈ ਲੋਹਾ ਜਗ ਬਿਖੈ ਬਿਬਦ ਬੰਧਨ ਰੂਪ, ਸੋਈ ਲੋਹਾ ਕੰਚਨ ਜੋਤ ਪਾਰਸ ਪ੍ਰਸੰਗ ਹੈ, ਸੋਈ ਤੋਂ ਸ਼ਿੰਗਾਰ ਸ਼ੋਭਤ ਪਤ ਬ੍ਰਤ ਕੋ, ਸੋਈ ਅਭਰਨ ਗਨਕਾ ਰਚਿਤ ਅੰਗ ਹੈ, ਸੋਈ ਸਵਾਂਤ ਬੂੰਦ ਮਿਲ ਸਾਗਰ ਮੁਕਤਾ ਫਲ, ਸੋਈ ਸਵਾਂਤ ਬੂੰਦ ਬਿਖ ਭੇਟ ਤੋਂ ਭੁਯੰਗ ਹੈ। ਅਗਲਾ ਬੋਲ ਬਾਅਦ ਚ ਪੜਾਂਗਾ। ਲੋਹਾ ਤੇ ਕੀ ਹੈ ਨਾ ਜੀ, ਉਹਦੀਆਂ ਹੱਥ ਘੜੀਆਂ ਬਣ ਜਾਂਦੀਆਂ ਨੇ, ਸੰਗਲ ਬੇੜਿਆਂ ਨੂੰ ਬਣ ਜਾਂਦੇ ਨੇ, ਲੋਹੇ ਨਾਲ ਬੰਦਾ ਜਕੜਿਆ ਜਾਂਦਾ ਹੈ, ਲੋਹਾ ਹੀ ਹੈ। ਸੋਈ ਲੋਹਾ ਬਿਸ ਸੰਸਾਰ ਬਿਖੇ ਵਿੱਚ ਬਿਬਦ ਬੰਧਨ ਰੂਪ, ਪਰ ਗੁਰੂ ਸਵਾਰੀ ਸੰਗਤ ਜੀ ਸੋਈ ਲੋਹਾ, ਲੋਹਾ ਤੇ ਉਹੀ ਹੈ ਕੰਚਨ ਜੋਤ,

0: ਪਰਸਪਰ ਸੰਗ ਹੈ। ਜਦੋਂ ਪਾਰਸ਼ਨਾ ਸੋ ਗਿਆ ਤੇ ਫਿਰ ਕੀ ਬਣ ਗਿਆ, ਸਾਂਭ ਕੇ ਰੱਖਣਾ ਪੈ ਗਿਆ ਨਾ, ਕੰਚਨ ਜੋਤ ਉਹਦੇ ਨਾਲ ਬਣ ਗਿਆ। ਕੰਚਨ ਜੋਤ ਪਾਰਸਪਰ ਸੰਗ ਹੈ। ਸੋਈ ਤੋ ਸ਼ਿੰਗਾਰ ਸ਼ੋਭਤ ਪਤ ਬ੍ਰਤ ਕੋ। ਸ਼ਿੰਗਾਰ ਤੇ ਇੱਕ ਹੀ ਹੈ ਨਾ, ਭੈਣਾਂ ਕਰਦੀਆਂ ਨੇ, ਉਹ ਵੱਖ ਵੱਖ ਤੇ ਹੁੰਦੇ ਹੀ ਨਹੀਂ ਹੈ। ਉਹ ਭੈਣਾਂ ਪਤ ਬ੍ਰਤ ਵਾਲੀ ਭੈਣ ਵੀ ਕਰਦੀ ਹੈ ਜਿਹੜੀ ਕੇਵਲ ਪਤੀ ਦੇ ਉੱਤੇ ਟਿੱਕੀ ਹੋਈ ਹੈ, ਸ਼ਿੰਗਾਰ ਹੋਈ ਹੈ, ਉਹ ਗਣਕਾਂ ਵੀ ਕਰਦੀ ਹੈ। ਸ਼ਿੰਗਾਰ ਵਿੱਚ ਕੋਈ ਫਰਕ ਨਹੀਂ ਹੈ, ਪਰ ਕਰਨ ਵਿੱਚ ਫਰਕ ਆ ਜਾਣਾ ਹੈ। ਸੋਈ ਤੋਂ ਸ਼ਿੰਗਾਰ ਸ਼ੋਤ ਪਤ ਬ੍ਰਤ ਕੋ। ਸੋਈ ਅਭਰਨ, ਅਭਰਨ ਵੀ ਜਾਂਦਾ ਗਣਕਾ, ਸੋਈ ਅਭਰਨ ਕਰਨ ਵਾਲੀ ਰਚਿਤ ਅੰਗ ਹੈ। ਸੋਈ ਸਵਾਤ ਬੂੰਦ ਵਿਲ ਸਾਗਰ ਮੁਕਤਾ ਫਲ। ਕਹਿੰਦੇ ਸਵਾਤੀ ਬੂੰਦ ਅੰਬਰ ਚੋਂ ਟਪਕਦੀ ਹੈ, ਅਗਰ ਉਹ ਸਰਪ ਦੀ ਸਿਰੀ ਵਿੱਚ ਪੈ ਜਾਵੇ। ਸੋਈ ਸਵਾਤ ਬੂੰਦ ਵਿਲ ਸਾਗਰ ਮੁਕਤਾ ਫਲ। ਹਾਂ, ਕਹਿੰਦੇ ਜਿਸ ਵੇਲੇ ਸੋਈ ਸਵਾਤ ਬੂੰਦ ਮਿਲ ਮੁਕਤਾ ਫਲ ਸਿੱਪੀ ਵਿੱਚ ਪੈ ਜਾਵੇ ਤਾਂ ਮੋਤੀ ਪੈਦਾ ਕਰ ਦੇਵੇਗੀ, ਹੈ ਸਵਾਤ ਬੂੰਦ ਹੈ। ਸੋਈ ਸਵਾਤ ਬੂੰਦ ਭੇਟਾ ਤੋਂ ਭੁਅੰਗ ਹੈ, ਭੁਅੰਗ ਨਾਮ ਹੈ ਸਰਪ ਦਾ, ਅਗਰ ਸਰਪ ਦੇ ਮੂੰਹ ਵਿੱਚ ਚਲੇ ਗਈ ਤੇ ਉਹਨੇ ਜ਼ਹਿਰ ਬਣ ਜਾਣਾ। ਜੇ ਲੋਹਾ ਉਹੀ ਹੈ, ਉਹਦੀਆਂ ਹੱਥ ਘੜੀਆਂ ਜੰਜੀਰਾਂ ਬਣੀਆਂ, ਪਾਰਸ ਨੂੰ ਛੋਇਆ ਕੰਚਨ ਬਣ ਗਿਆ। ਸ਼ਿੰਗਾਰ ਉਹੀ ਹੈ, ਕਰਨ ਵਿੱਚ ਫਰਕ ਹੈ। ਸਵਾਂਤੀ ਬੂੰਦ ਉਹ ਹੈ, ਸਿੱਪੀ ਵਿੱਚ ਡਿੱਗਦੀ ਹੈ, ਮੋਤੀ ਪੈਦਾ ਕਰ ਦੇਵੇਗੀ, ਸਰਪ ਦੇ ਮੂੰਹ ਚ ਗਈ ਹੈ, ਜ਼ਹਿਰ ਪੈਦਾ ਕਰ ਦੇਵੇਗੀ। ਤੈਸੇ ਮਾਇਆ ਕਿਰਤ ਬਿਰਤ ਹੈ ਬਿਕਾਰ ਜਗ, ਪਰ ਉਪਕਾਰ ਗੁਰ ਸਿੱਖਣ ਸਰਬੰਗ ਹੈ। ਕਹਿੰਦੇ ਪਰ ਉਪਕਾਰੇ ਸਿੱਖਾਂ ਨੂੰ ਇਹ ਸਫਲ ਹੀ ਹੈ, ਤੇ ਜਿਹੜੇ ਬੇਕਾਰ ਕਰਦੇ ਨੇ ਉਹ ਵੀ ਸੁਣ ਲਓ। ਇੱਕ ਤਾਂ ਪੱਤਰ ਪਰ ਉਰਕਟ ਕੁਰਕਟ, ਇੱਕ ਤਾਂ ਪੱਤਰ ਪਰ ਪਾਨੀ, ਆਸ ਪਾਸ ਪੰਚ ਜੋਗੀਆ ਬੈਠੇ, ਬੀਚ ਨਕਟ ਦੇ ਰਾਨੀ, ਨਕਟੀ ਕੋ ਠਨਗਣ ਵਾਢਾ ਡੋ ਕਿਣ ਹੈ ਬਬੇਕੀ ਕਾਟੀ ਤੋਂ। ਕਹਿੰਦੇ ਇੱਕ ਚ ਸ਼ਰਾਬ ਪਿਆਲਾ ਰੱਖ ਲਿਆ, ਇੱਕ ਚ ਕੁੱਕੜ ਉਕੜੂ ਰੱਖ ਲਿਆ, ਖਾਂਦਿਆਂ ਪੀਂਦਿਆਂ ਬਸ ਗਾਲੋ ਗਲਾਚ ਹੋ ਗਏ, ਫੜ ਲੋ ਮਾਰ ਲੋ ਹੋ ਗਈ ਹੈ। ਕਾਹਦਾ ਕਾਰਨ ਹੈ? ਮਾਇਆ ਦਾ ਕਾਰਨ ਬਣ ਗਿਆ ਹੈ। ਪੜ ਲੋ ਸ਼ਬਦ ਤੁਸੀਂ ਬਾਣੀ ਦਾ, ਇੱਕ ਤਾਂ ਪੱਤਰ ਪਰ ਉਰਕਟ ਕੁਰਕਟ, ਇੱਕ ਤਾਂ ਪੱਤਰ ਪਰ ਪਾਨੀ, ਆਸ ਪਾਸ ਪੰਚ ਜੋਗੀਆ ਬੈਠੇ, ਬੀਚ ਨਕਟ ਦੇ ਵਿੱਚ ਰਾਣੀ ਬਹਿ ਗਈ ਹੈ। ਬੀਚ ਨਕਟ ਦੇ ਕਾਹਦੇ ਕਰਕੇ ਆਈ? ਮਾਇਆ ਕਰਕੇ ਆਈ ਹੈ। ਬੀਚ ਨਕਟ ਦੇ ਰਾਨੀ, ਮਹਾਰਾਜ ਕਹਿੰਦੇ ਇਹਦੇ ਕਰਕੇ ਵਿਵਾਦ ਪੈਦਾ ਹੋ ਗਏ ਨੇ। ਫਿਰ ਬਚਨ ਪੜੋ ਜੀ,
1: ਮਾਇਆ ਮੋਹ ਵਿਸਾਰਿਆ,
0: ਉਹਦੇ ਕਰਕੇ ਰੱਬ ਭੁੱਲ ਜਾਂਦਾ। ਦੱਸੋ ਉੱਥੇ ਹੁਣ ਰੱਬ ਯਾਦ ਆਵੇਗਾ? ਜਦੋਂ ਪਰਉਪਕਾਰ ਕਰੇਗਾ ਮਾਇਆ ਦੁਆਰੇ, ਉਦੋਂ ਆਖੇਗਾ ਸਤਨਾਮ ਸ਼੍ਰੀ
1: ਵਾਹਿਗੁਰੂ ਸੱਚ ਮਰਨਾ ਹਰ ਨਾਮ।
0: ਕਹਿੰਦੇ ਮਾਇਆ ਦੇ ਮੋਹ ਕਰਕੇ ਸੱਚ ਗੱਲ ਜਿਹੜੀ ਹੈ ਨਾ, ਮਰਨਾ ਇਹ ਭੁੱਲ ਗਈ ਹੈ, ਨਾਮ ਵੀ ਭੁੱਲ ਗਿਆ ਹੈ ਤੇ ਮਰਨਾ ਵੀ ਭੁੱਲ ਗਿਆ ਹੈ। ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ, ਪ੍ਰਾਣੀ ਇੱਕੋ ਨਾਮ ਤਿਹਾਵੋ, ਆਪਣੀ ਪਤ ਸੇਤੀ ਘਰ ਜਾਓ। ਇਹ ਤੇ ਚੇਤੇ ਆਉਂਦਾ ਹੀ ਨਹੀਂ ਜੇ ਗੁਰਮੁਖੋ, ਗੋਇਲ ਆਇਆ ਗੋਇਲੀ, ਕਿਆ ਤੁਸ ਡੰਫ ਪਸਾਰ, ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਕਰ ਬਾਰ, ਹਰ ਗੁਣ ਗਾਓ ਮਣਾ ਸਤਗੁਰ ਸੇਵ ਪਿਆਰ, ਕਿਆ ਥੋੜੜੀ ਬਾਤ ਗੁਮਹਾਨ ਚੇਤੇ ਨਹੀਂ ਆਉਂਦਾ, ਜੈਸੇ ਰਹਿਣ ਪਰਾ ਹੋਣੇ ਉੱਠ ਚੱਲ ਸਹਿ ਪ੍ਰਭਾਤ, ਕਿਆ ਤੂੰ ਰੱਤਾ ਗ੍ਰਸਤ ਸਿਉ ਸਾ ਫੁੱਲਾਂ ਕੀ ਬਾਗਾਤ, ਉਹ ਮੇਰੀ ਮੇਰੀ ਕਿਆ ਕਰਾਂ ਜਿਣ ਦੀਆ ਸੋ ਪ੍ਰਭ ਲੋੜ, ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ, ਲੱਖ ਚੁਰਾਸੀ ਭਰਮਤਿਆਂ ਦੁਲੱਭ ਜਨਮ ਪਾਇਓ, ਨਾਨਕ ਨਾਮ ਸਮਾਲ ਤੂੰ ਚੇਤਾ ਰੱਖ, ਸੋ ਦਿਨ ਨੇੜਾ ਆਇਓ, ਮੌਤ ਵਾਲਾ ਦਿਨ ਨੇੜੇ ਆ ਰਿਹਾ ਹੈ, ਉਹਨੂੰ ਭੁੱਲ ਨਾ ਤੇ ਫਿਰ ਯਾਦ ਰੱਖ।

0: ਪਿੱਟੋ ਭਾਈਓ ਤੁਮ ਕੂੜ ਕਮਾਵੋ। ਮਹਾਰਾਜ ਕਹਿੰਦੇ ਧੰਦਿਆਂ ਵਿੱਚ ਹੀ ਜਨਮ ਲੰਘ ਜਾਂਦਾ ਹੈ। ਫਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ ਲੇਖਾ ਰੱਬ
1: ਗੇਸੀਆ।
0: ਤੂੰ ਆਹੋ ਕੇਰ
1: ਕੰਮ,
0: ਚਾਰ ਪੈਰ ਧੰਦਿਆਂ ਚ ਗੁਜ਼ਰ ਗਏ ਨੇ, ਚਾਰ ਕੁਰਾੜੇ ਮਾਰ ਕੇ ਗੁਜ਼ਾਰਤੇ, ਕਿੱਥੇ ਜਾਪਿਆ ਰੱਬ ਲੇਖਾ ਰੱਬ ਮਗੇਸੀਆ। ਤੂੰ ਆਹੋ ਕੇਰੇ ਕੰਮ, ਕਿਹੜੇ ਕੰਮ ਵਾਸਤੇ ਆਇਆ ਹੈ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ? ਕਹਿੰਦੇ ਧੰਦਿਆਂ ਵਿੱਚ ਸਮਾਂ ਲੰਘ ਜਾਂਦਾ ਹੈ,
2: ਅੰਦਰ ਦੁੱਖ ਸਹਾਮਾ।
0: ਜਦੋਂ ਰੱਬ ਦਾ ਨਾਮ ਚੇਤੇ ਨਹੀਂ ਆਇਆ ਗੁਰੂ ਸਵਾਰੀ ਸੰਗਤ ਜੀ, ਤੇ ਅੰਦਰ ਦੁੱਖ ਦੁੱਖ ਆ ਕੇ ਘਰ ਘਰ ਜਾਂਦਾ ਹੈ। ਨਾਮ ਤੋਂ ਬਿਨਾਂ ਤਾਂ ਦੁੱਖ ਹੀ ਦੁੱਖ ਹੈ, ਨਾਮ ਤੋਂ ਬਿਨਾਂ ਸੁੱਖ ਨਹੀਂ ਹੈ। ਦੁੱਖ ਤਦੇ ਜਾਂ ਵਿਸਰ ਜਾਏ, ਭੁੱਖ ਵਿਆਪੈ ਦਹਿ ਦਸਤਾਏ, ਸਿਮਰਤ ਨਾਮ ਸਦਾ ਸੁਹੇਲਾ, ਜਿਸ ਦੇਵ ਦੀਨ ਦਿਆਲਾ ਜੀਓ। ਸਤਗੁਰ ਮੇਰਾ ਵੱਡ ਸਮਰੱਥ, ਜੀ ਸੰਭਾਲੀ ਤਾਂ ਸਭ ਦੁੱਖ ਲੱਥਾ। ਜਦੋਂ ਅੰਦਰ ਯਾਦ ਕਰੇਗੀ ਜੀਵ ਰੂਪ ਇਸਤਰੀਏ, ਤੇਰੇ ਦੁੱਖ ਲੈ ਜਾਣਗੇ। ਨਾਮ ਤੋਂ ਬਿਨਾਂ ਅੰਦਰ ਦੁੱਖਾਂ ਦਾ ਘਰ ਬਣ ਜਾਂਦਾ ਹੈ।
2: ਨਾਨਕ ਸਤਗੁਰ ਸੇਵ ਸੁਖ ਪਾਇਆ।
0: ਜਿਨ੍ਹਾਂ ਨੇ ਸਤਿਗੁਰੂ ਨੂੰ ਸਿਮਰਿਆ ਹੈ, ਸੇਵਿਆ ਹੈ, ਉਹਨਾਂ ਨੇ ਸੁੱਖ ਪਾਇਆ ਹੈ। ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਸਾਸ ਸਾਸ ਸੰਭਾਲੇ, ਇਹ ਲੋਕ ਪ੍ਰਲੋਕ ਸੰਗ ਸਹਾਈ, ਜਤ ਕਤ ਮੋਹੇ ਰਖਵਾਲੇ, ਗੁਰ ਕਾ ਬਚਨ ਬਸੈ ਜੀ ਜਾ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੇ ਜਾਲੇ, ਸਾਗਰ ਮੈਂ ਮੋਹਿਤ ਪਾਇਓ ਹਰ ਨਾਨਕ, ਕਰੀ ਕਿਰਪਾ ਕਿਰਪਾਲੇ। ਗੁਰੂ ਨੇ ਕਿਰਪਾ ਕੀਤੀ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਿਮਰਿਆ ਹੈ ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਹੋਈ ਹੈ। ਨਾਮ ਦੇ ਵਿੱਚ ਸਾਰੀ ਸੁੱਖ ਨੇ, ਨਾਮ ਤੋਂ ਬਿਨਾਂ ਕਦਰੇ ਸੁੱਖ ਨਸੀਬ ਨਹੀਂ ਹੁੰਦਾ ਜੀ।
2: ਜਿਨ ਪੂਰਬ ਲਿਖਿਆ ਕਰਾਮ,
0: ਵਾਹਿਗੁਰੂ ਜੀ ਨੇ ਧੁਰ ਤੋਂ ਲੇਖ ਲਿਖਿਆ ਹੈ, ਧੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕਹਿ ਲਾਗੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਧੁਰ ਤੋਂ ਲੇਖ ਲਿਖਿਆ ਉਹ ਨਾਮ ਵੱਲੇ ਲੱਗ ਜਾਂਦੇ ਨੇ, ਤੇ ਨਾਮ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਰੇ ਸੁੱਖ ਜਿਹੜੇ ਨੇ ਉਹ ਪ੍ਰਾਪਤ ਹੁੰਦੇ ਨੇ। ਇਸ ਕਰਕੇ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਜਾਂ ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਬਣ ਗਿਆ ਹੈ, ਨਾਮ ਤੋਂ ਬਿਨਾਂ ਦੁਖੀ ਹੈ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਜਿਹਨੇ ਜਪ ਲਿਆ ਹੈ ਮੇਰੇ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸੁਖੀ ਹੈ।

0: ਕਿਰਪਾ ਕਰਦੇ ਭਈ ਜਿਹੜੇ ਨਾਮ ਜਪ ਲੈਂਦੇ ਨੇ ਫਿਰ ਉਹਨਾਂ ਦਾ ਪਰਲੋਕ ਵਿੱਚ ਲੇਖਾ ਜੋਖਾ ਨਹੀਂ ਹੁੰਦਾ। ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਧਰਮ ਰਾਏ ਅਬ ਕਹਾਂ ਕਰੇ ਗੋ ਜੋ ਫਾਟੇ ਉਹ ਸਗਲੋ ਲੇਖਾ। ਸਭ ਮੁੱਕ ਜਾਂਦੇ ਨੇ,
1: ਪੁੱਛ ਨਾ ਸਕਾ ਕੋਏ, ਹਰ ਦਰ ਸਦ ਸੁੱਟ ਹੋਈ।
0: ਉਹਨਾਂ ਨੂੰ ਕੋਈ ਪੁੱਛ ਨਹੀਂ ਸਕਦਾ। ਰਾਹਦਾਰੀ ਸਪੌਂਸਰ ਕੋਲ ਹੈ, ਵੀਜ਼ਾ ਕੋਲ ਹੈ, ਸਭ ਕੁਝ ਕੋਲ ਹੈ, ਕਹਿੰਦੇ ਪੁੱਛੇਗਾ ਕੌਣ? ਫਿਰ ਮੇਰੇ ਵਾਹਿਗੁਰੂ ਜੀ ਦੇ ਘਰ ਉਹਨਾਂ ਨੂੰ ਢੋਈ ਆਸਰਾ ਮਿਲਦਾ, ਟਿਕਾਣਾ ਮਿਲਦਾ, ਥਾਂ ਮਿਲਦਾ ਹੈ। ਜਿਵੇਂ ਗਰੀਬ ਨਿਵਾਜ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਡੱਲੇ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਬਖਸ਼ੀ ਸੀ।
1: ਜਮਕਾਲ ਮਿਲੈ ਦੇ ਭੇਟ,
0: ਜਮਕਾਲ ਜਿਹੜਾ ਭੇਟ ਦੇ ਕੇ ਮਿਲਦਾ ਭਾਵ ਸਤਕਾਰ ਨਾਲ ਮਿਲਦਾ ਹੈ, ਜਮ ਵੀ ਉਹਦਾ ਆਓ ਭਗਤ ਕਰਦਾ ਹੈ।
1: ਸੇਵਕ ਨਿਤ ਹੋਈ,
0: ਜਿਹੜੇ ਰੱਬ ਦੇ ਪਿਆਰੇ ਨੇ ਜਮਕਾਲ ਤੇ ਉਹਨਾਂ ਦਾ ਸੇਵਾਦਾਰ ਬਣ ਜਾਂਦਾ ਜੇ, ਉਹਨਾਂ ਦੇ ਹੁਕਮ ਅੰਦਰ ਚੱਲਦਾ ਹੈ।
1: ਪੂਰੇ ਗੁਰ ਤੇ ਮਹਿਲ ਪਾਇਆ,
0: ਪੂਰਿਆਂ ਗੁਰਾਂ ਤੇ ਉਹਨਾਂ ਗੁਰਮੁਖਾਂ ਨੇ ਆਪਣੇ ਸਰੂਪ ਨੂੰ ਗਿਆਨ ਨੂੰ ਪ੍ਰਾਪਤ ਕਰ ਲਿਆ ਹੈ।
1: ਪਤ ਪ੍ਰਗਟ ਲੋਈ,
0: ਸਾਰੇ ਸੰਸਾਰ ਵਿੱਚ ਪ੍ਰਗਟ ਹੋ ਗਏ ਨੇ। ਉਹਨਾਂ ਦੀ ਪਤ ਜਿਹੜੀ, ਇੱਜ਼ਤ ਜਿਹੜੀ ਹੈ, ਨੰਬਰ ਨੌ ਸਰਖਰੂ ਹੈ।
1: ਨਾਨਕ ਅਨਹਦ ਧੁਨੀ ਦਰ ਵੱਜਦੇ,
0: ਉਹਨਾਂ ਦੇ ਧੁਨ ਸ਼ਬਦ ਸੁਰਤ ਅਨਹਦ ਜਿਹੜਾ ਸ਼ਬਦ ਹੈ ਹਮੇਸ਼ਾ ਇੱਕ ਰਸ ਚੱਲਦਾ ਰਹਿੰਦਾ ਹੈ।
1: ਮਿਲਿਆ ਹਰ ਸੋਈ,
0: ਪਿਆਰੇ ਸੇਵਕ ਹਰੀ ਪਰਮਾਤਮਾ ਨੂੰ ਮਿਲ ਗਏ ਨੇ, ਇੱਕ ਮਿਕ ਹੋ ਗਏ ਨੇ, ਸਤਿਗੁਰਾਂ ਦੀਆਂ ਰਹਿਮਤਾਂ ਹੋਈਆਂ ਨੇ, ਬੇਅੰਤ ਅੰਮ੍ਰਿਤ ਬਾਣੀ ਦੀ ਦਾ ਅੰਮ੍ਰਿਤ ਬਾਣੀ ਵਿਚਾਰ ਦੀਆਂ ਬੇਅੰਤ ਪੁੱਲਾਂ ਹੋਈਆਂ ਨੇ। ਸਤਿਗੁਰੂ ਜੀ ਗੁਰੂ ਕੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਬਖਸ਼ਣ ਯੋਗ ਨੇ। ਮੇਰੀਆਂ ਭੁੱਲਾਂ ਮੈਨੂੰ ਗਰੀਬ ਨੂੰ ਮਾਫ਼ ਕਰ ਦਿਓ। ਗੁਰੂ ਦੇ ਬੁੱਲ ਤੁਹਾਡੇ ਸਾਡੇ ਹਿਰਦਿਆਂ ਵਿੱਚ ਵਸ ਜਾਣ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਅੰਤਲੇ ਬਚਨ ਗਿਆਨੀ ਜੀ ਪਿਆਰ ਵਿੱਚ ਪੜੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮੈਂ ਚੁੱਕ ਲਈ
2: ਵਾਹਿਗੁਰੂ ਜੀ ਕਾ ਖਾਲਸਾ।

Allahümme.

ਇਹ ਸਭ ਦੋ ਜਾਏ ਤੇਗ ਬਹਾਦਰ ਸਿਮਰੈ ਕਰਨਾ ਨਿਤਿਆਵੇ ਧਾਏ ਸਭ ਥਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਰੇ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਹਾਂ ਸਬਜਾ ਦੀਆਂ ਚਾਲੀ ਮੁਕਤੀਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਕੇ ਨਿਠ ਕੀਤਾ ਇਹਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਓ ਸਿੱਖੀ ਕੇ ਸਸਵਾ ਸਤਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕਿਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖੋ ਜਹ ਜਹ ਖਾਲਸਾ ਜੀ ਸਾਹਿਬ ਤਹਤ ਹਰਿ ਸ਼ਰਿਆ ਜੇਗ ਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਵਾਸ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਝੁੰਕਿਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਰਨੀ ਮਾ ਮਤ ਉੱਚੀ ਮਤ ਪਤ ਕਰ ਆਕਾਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਾਰ ਸਹਾਇਤ ਉਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਨਿਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਨਿਮਾਣਿਓ ਕੁਮਾਰ ਨਿਤਾਣਿਓ ਕਿਤਾ ਨਿਉਟਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੋ ਅਰਦਾਸ ਦੁੱਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੋਦਮ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੈ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੇ ਦਰੋ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸਕਤਾ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬਿਰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਈ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਪਹੀ ਅਕਾਲ ਕੀ ਤਵੀ ਚਲਾਇਓ ਸਤਿ ਸਿਖਨ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

ਧਰਮ ਦ੍ਰਿੜੋ ਹਰ ਨਾਮ ਪਿਆਵੋ, ਸਿਮਰਤ ਨਾਮ ਦ੍ਰਿੜਾਇਆ, ਸਤਿਗੁਰ ਗੁਰ ਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ, ਸਹਿਜ ਆਨੰਦ ਹੋਵਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਗੁਰੂ ਪ੍ਰਸਾਦ ਜੈ ਕਰਤੀ ਰਤਾ ਕੀ ਹੈ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੁਹੇਲਾ, ਸਿਵਰੋ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੁਹੇਲਾ, ਹਉ ਵਾਰੀ ਜਿਤ ਸੁਹੇਲੇ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਅੜੇ ਸਮਾਲੀਅਨ, ਦੇਖੇਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੇ, ਤਿਸ ਦਾਤੇ ਕਵਣ ਸੁਮਾਰ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ, ਤੇਲ ਦਿਓ ਸੱਜਣ ਸੀਸੜੀਆਂ, ਜੋ ਹੋਵੇ ਸਾਹਿਬ ਸੁਮੇਲ ਕਰ ਕਰ, ਇਹੋ ਪਹੁੰਚਾ ਸਦਲੇ ਨਿਤ ਪਵਨ, ਸੱਦਣ ਹਾਰਾ ਸਿਮਰਿਆ ਨਾਨਕ ਛੇ ਦੇ ਆਵਨ ਰਾਗਾ ਸਾਮਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰੱਖ ਵਡਾਈ ਤੋਂ ਰਹਾ ਵਿਸੇ ਚਸੀਆਂ ਘੜੀਆਂ, ਪਹਿਰਾ ਦਿੱਤੀ ਵਾਰੀ ਮਾਹੋ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਨਾਸਨੀ ਮਹਲਾ ਪਹਿਲਾ, ਗਗਨ ਮੈਂ ਥਾਰ ਲਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਤੂ ਮਲ ਆਨ ਲੋ ਪਵਨ ਚਬ ਰੋਕਰੇ, ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵਖਣ ਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਪੇਰੀ ਰਹੋ, ਸਹਿਸ ਤਵ ਨੈਨ ਨਾ ਨੈਨ ਹੈ ਤੋਏ ਕੋ, ਸਹਿਸ ਮੂਰਤ ਨਾ ਏਕ ਤੋ ਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ, ਕਿਸ ਕਹਿ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਕਿਸ ਭਾਵੇ ਸੁਆਰਤੀ ਹੋਏ, ਮਨੋ ਅਣ ਦਿਨ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਨ ਕੋ ਹੋਏ, ਜਾਤੇ ਤੇਰੇ ਨਾਏ ਵਾਸਾ, ਰਾਗ ਗੌੜੀ ਪੂਰਬੀ ਮਹਲਾ ਚੌਥਾ, ਕਾਮ ਕ੍ਰੋਧ ਨਗਰ ਬੋ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮੰਡਲੀ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪਣ ਵੱਡਾ ਹੈ, ਕਰ ਡੰਡੋਤ ਪਣ ਵੱਡਾ ਹੈ, ਰਾਮ ਸਾਖਤ ਹਰ ਸਾਧਨਾ ਜਾਣਿਆ, ਕਿਨ ਹੋ ਮੈਂ ਕੰਡਾ ਹੈ, ਜੀਵ ਜੀਵ ਚਲੈ ਚੁਪੈ ਦੁਖ ਪਾਵੈ, ਜਮ ਕਾਲ ਸਹਿ ਹੈ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਉ ਖੰਡਾ ਹੈ, ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ, ਰਾਗ ਗੌੜੀ ਪੂਰਬੀ ਮਹਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾਂ ਖਾਰ ਚਲੋ ਹਰ ਲਾਹਾ, ਆਗੇ ਵਸਨ ਸੁਹੇਲਾ, ਅਵਦ ਘਟੈ ਦਿਨਸ ਰਹਿਣਾ ਰੇ, ਮਨ ਗੁਰਮਿਲ ਕਾ ਸਵਾਰੇ, ਰਹੋ ਇਹੋ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪਿਆਵੈ ਇਹੋ ਰਸ ਅਕਲ ਕਥਾ, ਜਾਂ ਕੋ ਆਏ ਸੋਹੇ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਘਰ ਮਹਿਲ ਪਾਓ ਸੁਖ ਸਹਿਜੇ, ਬੋਰ ਨ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਹੁਕਮ ਕਰ ਸੰਤਨ ਕੀ ਪੂਰੇ, ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਹੁਕਮ ਕਰ ਸੰਤਨ ਕੀ ਪੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਈ, ਫਿਰੰਗਤ ਗੁਰਤੀ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਰਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਾਰਨ ਨੌਨ ਦਿਆ ਵੈ ਧਾਏ, ਸਭ ਥਾਈਂ ਹੋਏ ਸਹਾਇ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਸਭ ਥਾਈਂ ਹੋਏ ਸਹਾਇ, ਦਸਵਾਂ ਪਾਤਸ਼ਾਹੀ ਕੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦਰਸ਼ਨ ਦਾਰ ਜੀ ਕਾ ਧਿਆਨ, ਅੰਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਏ ਨਮਾਣੇ ਦੇ ਮਾਣ ਸਤਿਗੁਰੂ ਨੇ ਤਾਣੇ ਦੇ ਤਾਰਨੇ, ਉੱਟੇ ਦੇ ਓੜਨੇ, ਪੱਤਣ ਦੇ ਪੱਤਣੇ, ਆਸਰੇ ਦੇ ਆਸਰੇ ਦਾ ਤਰ ਪਾਤਸ਼ਾਹ ਜੀ ਹਜ਼ੂਰ ਸਤਿਗੁਰੂ, ਦੋਏ ਕਰ ਜੋੜ ਕਰੋ ਅਰਦਾਸ, ਦੁਭਾਵੇ ਧਿਆਨ ਰਾਸ ਦੇ ਮਹਾਂਵਾਕ ਅਨੁਸਾਰ, ਹਜ਼ੂਰ ਆਦਿ ਦੇ ਚਰਨ ਕਮਲ ਵਿੱਚ ਅਰਦਾਸ ਬੇਨਤੀ ਜੋੜ ਰਹੀ ਹੈ ਪਾਤਸ਼ਾਹ ਜੀ। ਉਹ ਹਜ਼ੂਰ ਆਪ ਜੀ ਨੇ ਅਪਾਰ ਬਖਸ਼ਿਸ਼ ਮਿਹਰ ਕੀਤੀ, ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਾਰੇ ਵਸ਼ ਕੇ ਨਿਹਾਲ ਕੀਤਾ ਹੈ ਜੀ। ਸੰਧਿਆ ਦਾ ਟਾਈਮ ਜਾਣ ਸੋਧਾ ਰਹਿਰਾਸ, ਕੀਰਤਨ ਕਥਾ ਵਿਚਾਰਾਂ ਜੀ ਕਿਰਦਾਸ, ਕੀਰਤਨ ਸਵੇਲੇ ਜੀ ਕਿਰਦਾਸ, ਸਖਰਵਾਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਤਿਗੁਰੂ ਜੀ ਸਹੀ ਗੁਰੂ ਪਿਆਰਿਆਂ ਦੀ ਮੇਲ ਕਰਾਉਣੇ, ਜਿਨ੍ਹਾਂ ਦੇ ਮਿਲਣ ਨਾਲ ਆਪ ਜੀ ਦਾ ਪਵਿੱਤਰ ਸਵਾਸ ਸਵਾਸ ਨਾਮ ਚਿੱਤਿਆ ਆਵੇ। ਹਜ਼ੂਰ ਕਿਰਪਾ ਕਰੋ ਪਾਤਸ਼ਾਹ ਜੀ, ਇਸ ਵਕਤ ਆਪ ਜੀ ਦੇ ਪਵਿੱਤਰ ਪਾਵਨ ਸਰੂਪਾਂ ਦੀ ਸੇਵਾ ਕੀਤੀ, ਸੇਵਕਾਂ ਕੋਲੋਂ ਸੇਵਾ ਕਰਦਿਆਂ ਤੋਂ, ਬਾਣੀ ਪੜ੍ਹਦਿਆਂ ਤੋਂ ਕਈ ਪ੍ਰਕਾਰ ਦੀਆਂ ਗਲਤੀਆਂ ਟੁੱਟੀਆਂ ਪੁੱਲਾਂ ਹੋ ਗਈਆਂ ਹੋਣਗੀਆਂ, ਸੋ ਆਪਣੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਜੀ। ਉਹ ਅੱਗੇ ਤੋਂ ਸੁਪਿਸ਼ ਪਾਠ ਸੇਵਾ ਕਰਨ ਦੀ ਬਾਣੀ ਪਾਉਣ ਦੀ ਵਰ ਬੁੱਧੀ ਉਦਮ ਬਖਸ਼ਿਸ਼ ਕਰਨਾ, ਕਿਰਪਾ ਕਰੋ ਆਪ ਆਪਣੇ ਪਵਿੱਤਰ ਪਾਵਨ ਸੁੱਖ ਹਸਮਤ ਅਤੇ ਬਿਰਾਜਮਾਨ ਸੰਗਤ ਨੂੰ ਖੁਸ਼ੀਆਂ ਬਖਸ਼ਿਸ਼ ਕਰੋ ਜੀ। ਅੰਮ੍ਰਿਤ ਵੇਲੇ ਫਿਰ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਜਾਰੀ ਬਖਸ਼ੀ ਨਿਹਾਲ ਕਰਨਾ, ਜੋ ਜੀ ਆਦਿ ਦਰ ਤੇ ਆਵੇ ਸੁਰਾਜੀ ਹੋ ਕੇ ਜਾਵੇ, ਨਾਨਕ ਨਾਮ ਚੜ੍ਹਦੀ ਕਲਾ।

ਫਤਿਹ। ਅੰਮ੍ਰਿਤ ਵੇਲੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਜੀ ਰਹਿਮਤ ਸਦਕਾ ਅੱਜ ਸਾਵਣ ਦੀ ਸੰਗਰਾਂਦ ਦਾ ਦਿਹਾੜਾ ਹੈ, ਜਿਸ ਨੂੰ ਆਪਾਂ ਆਮ ਭਾਸ਼ਾ ਦੇ ਵਿੱਚ ਸਾਉਣ ਦਾ ਮਹੀਨਾ ਕਹਿੰਦੇ ਹਾਂ। ਉਹ ਆਰੰਭ ਹੋਇਆ ਹੈ, ਸਤਿਗੁਰੂ ਜੀ ਰਹਿਮਤ ਕਰਨ, ਸਾਰਾ ਹੀ ਮਹੀਨਾ ਸਤਿਗੁਰੂ ਜੀ ਆਪਣੀ ਯਾਦ ਦੇ ਵਿੱਚ, ਨਾਮ ਦੀ ਯਾਦ ਦੇ ਵਿੱਚ, ਗੁਰੂ ਦੀ ਸੇਵਾ ਦੇ ਵਿੱਚ ਕਿਰਤ ਕਰਦਿਆਂ ਇਹ ਮਹੀਨਾ ਸੁੱਖ ਦਾ ਸਤਿਗੁਰੂ ਜੀ ਬਤੀਤ ਕਰਨ। ਸਾਰੀਆਂ ਹੀ ਸੰਗਤਾਂ ਨੂੰ ਆਪਣੇ ਚਰਨ ਕਮਲਾਂ ਦੇ ਨਾਲ ਜੋੜ ਕਰਕੇ ਇਸ ਜੀਵਨ ਨੂੰ ਸਫਲ ਬਣਾਉਣ, ਸਭਨਾਂ ਦੀਆਂ ਹਾਜ਼ਰੀਆਂ ਸਤਿਗੁਰੂ ਜੀ ਦਰ ਪ੍ਰਵਾਨ ਕਰਕੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਦੇ ਕੇ ਨਿਵਾਜਣ। ਜੋ ਸੰਗਤਾਂ ਤਨ ਮਨ ਤਨ ਦੇ ਨਾਲ ਗੁਰੂ ਦੀ ਸੇਵਾ ਕਰਦੀਆਂ ਨੇ, ਔਰ ਵਿਸ਼ੇਸ਼ ਦਿਹਾੜੇ 'ਤੇ ਫੁੱਲਾਂ ਦੀ ਵਰਖਾ ਵੀ ਸਤਿਗੁਰੂ ਜੀ ਦੇ ਉੱਤੇ ਕਰਦੀਆਂ ਨੇ, ਸਤਿਗੁਰੂ ਜੀ ਰਹਿਮਤ ਕਰਨ, ਆਪਣੇ ਦਰੋਂ ਘਰੋਂ ਸਿੱਖੀ ਦੀ ਦਾਤ ਬਖਸ਼ਿਸ਼ ਕਰਨ, ਮਨੋਕਾਮਨਾ ਗੁਰਮਤਿ ਅਨੁਸਾਰ ਸੰਪੂਰਨ ਕਰਨ, ਸਭਨਾਂ ਦੀਆਂ ਆਸਾਂ ਮੁਰਾਦਾਂ ਸਤਿਗੁਰੂ ਜੀ ਪੂਰੀਆਂ ਕਰਨ। ਅੱਜ ਸਤਿਗੁਰੂ ਜੀ ਨੇ ਆਪਣੇ ਪਾਵਨ ਤਖਤਾਂ 'ਤੇ ਜੋ ਪ੍ਰਕਾਸ਼ਮਾਨ ਹੋ ਕਰਕੇ ਹੁਕਮਨਾਮੇ ਦੀ ਦਾਤ ਸਾਡੀ ਝੋਲੀ ਦੇ ਵਿੱਚ ਪਾਈ ਹੈ, ਉਹ ਰਾਗ ਧਨਾਸਰੀ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 675 ਔਰ 676 ਦੇ ਉੱਤੇ ਸੁਭਾਏ ਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਦੀ ਅਗਵਾਈ ਬਖਸ਼ਦੇ ਹੋਏ ਇਸ ਜੀਵਨ ਨੂੰ ਸਫਲਿਆ ਕਰਨ, ਤਾਂ ਜੋ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਭ ਤੋਂ ਪਹਿਲਾਂ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਕੀਤੇ ਜਾਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਸਤਿਗੁਰੂ ਜੀ ਕਿਰਪਾ ਕਰਨ, ਇਕਾਗਰਤਾ ਸਾਹਿਤ ਸ਼ੁੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵ ਏ ਨਮੈ। ਅਸ਼ਟਪਦੀ ਸਿਮਰਾਓ ਸਿਮਰ ਸਿਮਰ ਸੁਖ ਪਾਵਾਓ, ਕਲ ਕਲੇਸ ਤਨ ਮਾਹੇ ਮਿਟਾਵਾਓ। ਸਿਮਰਾਓ ਜਾਸ ਬਿਸੁੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਨ ਸਿਮਰਤ ਸੁਧਾਖਿਅਰ, ਕੀਨੇ ਰਾਮ ਨਾਮ ਏਕ ਆਖਿਅਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬਿਘਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਦ ਸਿੱਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕਹਿ ਸਿਮਰਨ ਬਿਨ ਸਹਿ ਦੂਜਾ। ਪ੍ਰਭ ਕਹਿ ਸਿਮਰਨ ਤੀਰਥ ਇਸਨਾਨੀ, ਪ੍ਰਭ ਕਹਿ ਸਿਮਰਨ ਦਰਗਾਹ ਮਾਨੀ। ਪ੍ਰਭ ਕਹਿ ਸਿਮਰਨ ਹੋਏ ਸੋ ਭਲਾ, ਪ੍ਰਭ ਕਹਿ ਸਿਮਰਨ ਸੁਫਲ ਫਲਾ। ਸੇ ਸਿਮਰ ਹੈ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਹਿ ਸਿਮਰਨ ਉਦਰੇ ਮੂਚਾ। ਪ੍ਰਭ ਕਹਿ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕਹਿ ਸਿਮਰਨ ਸਭ ਕਿਛ ਸੁਜੈ। ਪ੍ਰਭ ਕਹਿ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕਹਿ ਸਿਮਰਨ ਪੂਰਨ ਆਸਾ। ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰਹਿ ਸੇ ਬੇ ਮੋਹਤਾਜੀ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰਹਿ ਸੇ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਅਬਿਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰਹਿ ਤਿਨ ਸਦ ਬਲਹਾਰੀ। ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਹਿ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰਹਿ ਤਿਨ ਅਨੰਦ ਕਨੇਰੇ, ਪ੍ਰਭ ਕੋ ਸਿਮਰਹਿ ਬਸ ਹੈ ਹਰ ਨੇਰੇ। ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਪ੍ਰਭ ਕੈ ਸਿਮਰਨ ਅਨਹਦ ਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਾਇਆ, ਨਾਨਕ ਤਿਨ ਜਨ ਸਰਣੀ ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌਹ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀ ਉਹ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਘਾਟ ਘਾਟ ਨਾਥ ਅਨਾਥ। ਸਰਣ ਤੁਮਾਰੀ ਆਇਓ, ਨਾਨਕ ਕੀ ਪ੍ਰਭ ਸਾਥ। ਅਸ਼ਟਪਦੀ ਜਹਿ ਮਾਤ ਪਿਤਾ ਸੋਤ ਮੀਤ ਨ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਹਿ ਮਹਾਪਯਾਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰਾ ਚੱਲੈ।
ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪਹੁ ਮਨ ਮੇਰੇ, ਨਾਨਕ ਪਾਵਹੁ ਸੁਖ ਕਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸ ਤਰੈ, ਅਨਿਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਘਾਵੈ, ਜਿਹੇ ਮਾਰਗ ਇਹੋ ਜਾਤ ਅਕੇਲਾ, ਤਹ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪਰਾਹੀ, ਅਨਕ ਬਿਘਨ ਜਹ ਆਏ ਸੁੰਗਾਰੈ, ਹਰ ਕਾ ਨਾਮ ਤਤਕਾਲ ਉਧਾਰੈ, ਅਨਕ ਜੂਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਹਉ ਮੈਲਾ ਮਲਕ ਬਹੁ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪ ਹਉ ਮਨ ਰੰਗ, ਨਾਨਕ ਪਾਈਐ ਸਾਧਕੈ ਸੰਗ, ਜਿਹ ਮਾਰਗ ਕੇ ਗਣੇ ਜਾਹੇ ਨ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ, ਜਿਹ ਪੈਂਡੈ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੂ ਨਾ ਸਿਆਨੂ, ਹਰ ਕਾ ਨਾਮ ਤਹਿ ਨਾਲ ਪਛਾਨੂ, ਜਹ ਮਹਾ ਭਿਆਨ ਤਪਤ ਬਹੁ ਕਾਮ, ਤਹਿ ਹਰ ਕੇ ਨਾਮ ਕੀ ਤੁਮ ਊਪਰ ਸ਼ਾਮ, ਜਹਾਂ ਤ੍ਰਿਖਾ ਮਨ ਤੁਝ ਅਕਰਖੈ, ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖੈ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਧਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ

ਆਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕਹਿ ਸੰਗ ਸੋਭਾ ਸੁਰ ਦੇਵਾ ਸਾਧੂ ਕਹਿ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕਹਿ ਸੰਗ ਸਰਬ ਥਾਨ ਗਮ ਨਾਨਕ ਸਾਧ ਕਹਿ ਸੰਗ ਸਫਲ ਜਨਮ ਸਾਧ ਕਹਿ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤ ਹੋ ਤਿ ਨਿਹਾਲ ਸਾਧ ਕਹਿ ਸੰਗ ਕਲੂਖਤ ਹਰੈ ਸਾਧ ਕਹਿ ਸੰਗ ਨਰਕ ਪਰ ਹਰੈ ਸਾਧ ਕਹਿ ਸੰਗ ਈਹਾਂ ਊਹਾਂ ਸੁਹੇਲਾ ਸਾਧ ਸੰਗ ਬਿਸ਼ੁਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧ ਕਹਿ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਧ ਬਸੈ ਨਾਨਕ ਉਧ ਰੈ ਸਾਧ ਸੁਨ ਰਸੈ ਸਾਧ ਕਹਿ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧ ਕਹਿ ਸੰਗ ਨਾ ਮੰਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧ ਕਹਿ ਸੰਗ ਲਗੈ ਪ੍ਰਭ ਮੀਠਾ ਸਾਧੂ ਕਹਿ ਸੰਗ ਘਾਟ ਘਾਟ ਡੀਠਾ ਸਾਧ ਸੰਗ ਭੈ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ ਸਾਧ ਕਹਿ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧ ਕੀ ਮਹਿਮਾ ਬੇਦ ਨਾ ਜਾਨਾ ਹੈ ਜੇ ਤਾ ਸੁਣੈ ਤੇ ਤਾ ਬਖਿਆਨਾ ਹੈ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਾਰ ਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਊਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਣੇ ਆਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕਉ ਸੋਖ ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉ ਬਸਥਾ ਕੂ ਖੋਦੈ ਕੂ ਚੰਦਨ ਲੇਪ ਬ੍ਰਹਮ ਗਿਆਨੀ ਕਾ ਹੇ ਗੁਨਾਉ ਨਾਨਕ ਜਿਉ ਪਾਵਕ ਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਾਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼ ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਾਰ ਉਪਕਾਰ ਉਮਾਹਾ ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਤਾਵਤ ਬੰਧਾ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ ਬ੍ਰਹਮ ਗਿਆਨੀ ਸੋ ਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਾਧ ਜਾਗਤ ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗ ਹੇਤਾ ਬ੍ਰਹਮ ਗਿਆਨੀ ਕਹਿ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ ਬ੍ਰਹਮ ਗਿਆਨੀ ਕਉ ਬਲ ਬਲ ਜਾਈਐ ਬ੍ਰਹਮ ਗਿਆਨੀ ਕਉ ਖੁਜ ਹੈ ਮਹੇਸੁਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸੁਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕਉ ਸਦਾ ਆਦੇਸ਼ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧੇ ਆਖਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਭਿਖੈ ਭਗਵਾਨ ਨਿਮੁਖ ਨਿਮੁਖ ਠਾਕੁਰ ਨਮਸਕਾਰੈ ਨਾਨਕ ਉਹ

जाप अष्टपदी। जब अकार इकाशना दृष्टिता पाप पुन तब कहते होता, जब तारी आपन सुन समाद तब बैर विरोध किस संग कमात, जब इसका वर्ण चिहन न जापत तब हारख सूग कहो किसे व्यापत, जब आपन आप हो आप पार ब्रह्म तब मोक हां किस होवत परम, आपन खेल आप वरती जा नानक करने हार न दूजा, जब होवत प्रभ केवल तनी तब बंद मुक्त कहो किस को गनी, जब एक हर अगम अपार तब नरक सुरग कहो कौन अवतार, जब निर्गुण प्रभ सह सुबाए तब शिव सकत कहो कित ठाए, जब आपे आप अपनी ज्योत तरै तब कवन निडर कवन कत डरै, आपन चले तो आप करने हार नानक ठाकुर अगम अपार, अविनाशी सुख आपन आसन तह जन मरण कहो कहा विनाशन, जब पूर्ण करता प्रभ सोए तब जम की त्रास कहो किस होए, जब अवगित अगोचर प्रभ एका तब चित्र गोपत किस पूछत लेखा, जब नाथ निरंजन अगोचर अगादे तब कौन छुटे कौन बंधन बाधे, आपन आप आप ही अचर जा नानक आपन रूप आप ही ऊपर जा, जह निर्मल पुरख पुरख पात होता तय बिन मैलक हो क्या तोता, जह निरंजन निरंकार निर्वाण तय कौन कौमान कौन अभिमान, जय स्वरूप केवल जगदीश तह शल शिद्र लगत कहो कीस, जह ज्योत स्वरूपी ज्योत संग समावै तह किसै पूख कवन तृपतावै, करण करावन करने हार नानक करते का नाहि सुमार, जब अपनी शोभा आपन संग बनाई तब कवन माए बाप मित्र सोत पाई, जय सर्व कला पे प्रवीण तह वेदक देव कहा को चीन, जब आपन आप उरत हरै तो सगन अप सगन कहा बिचारै, जह आपन ऊच आपन आप नेरा तह कौन ठाकुर कौन कहिए चेरा, बिस्मन बिस्म रहे बिस्माद नानक अपनी गत जानो आप, जह अशल अशेद अभेद समाया ऊहा किसे व्यापत माया, आपस को अपे आदेश तेहो गुण का नाही प्रवेश, जह एक एक एक भगवंता तह कौन अचिंत किस लागे चिंता, जह आपन आप आपति यारा तय कौन कथै कौन सुने हारा, बहु बेअंत ऊच ते ऊचा नानक आपस को आपे पाहुचा, जह आप्रच्यो प्रपंच आकार तेहो गुण मैं किनो विस्तार, पाप पुन तय पई कहावत को नरक को सुर्ग बंशावत, आल जल माया जंजाल होमे मोह परम पै पार, दुख सुख मान अपमान अनक प्रकार की ओ बख्यान, आपन खेल आप कर देखा है खेल संकोचे पाओ नानक एक है, जह अबगत भगत तह आप जह पसरे पसार संत प्रताप, दुहू पाक का आपे तनी उनकी शोभा उनहू बनी, आपे कौतुक करे आनंद जो जे आपे रस भोग निर्जोग, जिस भावै तिस आपन नाय लावै जिस भावै तिस खेल खिलावै, बेसुमार अथा अगंत अतुलै ज्यों बुलावो त्यों नानक दास बोलै। श्लोक जी जंत के ठाकुरा आपे वर्तन हार, नानक एको पसरिया दूजा कै दृष्टार। अष्टपदी आप कथा है आप सुनने हार, आपे एक आप विस्थार, जात सुभावे तां सृष्ट उपाए अपने पाने लय समाए, तुम ते भिन्न नहीं किश होए आपन सूत सब जगत परोए, जाको प्रभ जियो आप बुझाए सच नाम सोई जन पाए, सो समदर्शी तत का बेता नानक सगल सृष्ट का जेता, जी जंत्र सबका के हाथ दीन दयाल अनाथ को नाथ, जिस राखे तिस कोई न मारे सो मुआ जिस मनो बिसारे, तेस ताज अवर कहां को जाए सब सिर एक निरंजन राय, जी की जुगत जाके सब हाथ अंतर बाहर जनो साथ, गुन्ने धान बेअंत अपार नानक दास दा बलहार, पूर्ण पूर रहे दयाल सब ऊपर हो वत किरपाल, अपने कर्तव जाने आप अंतर जामे रहे हो ब्याप, प्रत पाल जी अन बहुपांत जो जो रचियो सो तिस इतिहास, जिस पावै तिस लय मिलाए भगत करै हर के गुण गाए, मन अंतर विश्वास कर मान्या करन हार नानक एक जान्या, जन लागा हर एक नाहे तिसकी आसन बरथी जाए, सेवक कहो सेवा बनाई हुकम बूझ परम पद पाई,
ਇਸ ਤੇ ਉਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ, ਬੰਧਨ ਤੋਰ ਭਏ ਨਿਰਵੈਰ, ਆਨ ਦਿਨ ਪੂਜੇ ਗੁਰ ਕੇ ਪੈਰ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵਹੁ ਪ੍ਰਭ ਪਰਮਾਨੰਦ। ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇ ਕਾ ਕਰੋ ਉਧਾਰ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਇਹ ਸੁਆਓ। ਆਠ ਪਹਿਰ ਪ੍ਰਾਪੇ ਕੋ ਨੇਰਾ, ਮਿਟੈ ਅਗਿਆਨ ਬਿਨਸੈ ਅੰਧੇਰਾ। ਸੁਨ ਉਪਦੇਸ਼ ਹਿਰਦੈ ਬਸਾਵਹੁ, ਮਨ ਇੱਛੇ ਨਾਨਕ ਫਲ ਪਾਵਹੁ। ਹਲਤ ਪਲਤ ਦੋਇ ਲਿਓ ਸੁਵਾਰ, ਰਾਮ ਨਾਮ ਅੰਤਰ ਉਰਤਾਰ। ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਬਸੈ ਤਿਸ ਸਾਚ ਪਰਿਖਿਆ। ਮਨ ਤਨ ਨਾਮ ਜਪੋ ਲਿਵਲਾਏ, ਦੁਖ ਦਰਦ ਮਨ ਤੇ ਭਾਉ ਜਾਏ। ਸੱਚ ਵਪਾਰ ਕਰੋ ਵਪਾਰੀ, ਦਰਗਾਹ ਨਿਭਾਏ ਖੇਪ ਤੁਮਾਰੀ। ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਬਹੁਰ ਨ ਆਵੈ ਜਾਏ। ਤਿਸ ਤੇ ਦੂਰ ਕਹਾਂ ਕੋ ਜਾਏ, ਉਬਰੈ ਰੱਖ ਨ ਹਾਰ ਤਿਹਾਏ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਸ ਪ੍ਰਭ ਰੱਖੈ ਤਿਸ ਨਾ ਹੀ ਦੁਖ, ਨਾਮ ਜਪਤ ਮਨ ਹੋਵਤ ਸੁਖ। ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ। ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ। ਮਤ ਪੂਰੇ ਅੰਮ੍ਰਿਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਧਰਤ ਸ੍ਰਿਸ਼ਟ। ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਧਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ। ਜਿਸ ਮਨ ਬਸੈ ਸੋ ਤਿਨਿਹਾਲ, ਤਾਕੇ ਨਿਕਟ ਨ ਆਵਤ ਕਾਲ। ਅਮਰ ਪਹੇ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਤਿਹਾਇ ਸਲੋਕ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮੱਗਰੀ ਏਕ ਸਕਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾਏ। ਨਾਉ ਇਨੇ ਦੇ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਸੁਨ ਸਮਾਦ ਅਨਹਤ ਤਹਿਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਧਰਨ ਮਾਹੇ ਆਕਾਸ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬਾਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪਾਉਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦਹਿ ਦਿਸੇ ਸਮਾਹੇ। ਤਿਸ ਤੇ ਭਿੰਨ ਨਹੀਂ ਕੋਠਾਉ, ਗੁਰ ਪ੍ਰਸਾਦ ਨਾਨਕ ਸੁਖ ਪਾਓ। ਵੇਦ ਪੁਰਾਨ ਸਿਮਰਤ ਮੈਂ ਦੇਖ, ਸਸੀ ਅਰ ਸੂਰ ਨਖਿਅਤਰ ਮੈਂ ਏਕ ਬਾਣੀ। ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨ ਕਬਹੂੰ ਡੋਲੈ। ਸਰਬ ਕਲਾ ਕਰ ਖੇਲੈ ਖੇਲ, ਮੂਲ ਨਾ ਪਾਈਐ ਗੁਣਿਆ ਮੂਲ। ਸਰਬ ਜੋਤ ਮੈਂ ਜਾ ਕੀ ਜੋਤ, ਧਾਰ ਰਹੇ ਓ ਸਵਾਮੀ ਓਤ ਪੋਤ। ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ। ਸੰਤ ਜਨਾ ਕਾ ਵੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੇ ਸਭ ਧਰਮ। ਸੰਤ ਜਨਾ ਸੁਣੈ ਸ਼ੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸ ਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਣ ਹਾਰ ਪ੍ਰਭ ਜਾਨੈ। ਅੰਤਰ ਬਸੇ ਬਾਹਰ ਪੀ ਓਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ। ਤਿਸ ਭਾਵੈ ਤਾਂ ਕਰੇ ਬਿਸਥਾਰ, ਤਿਸ ਭਾਵੈ ਤਾਂ ਏਕ ਓਂਕਾਰ। ਅਨਿਕ ਕਲਾ ਲਖੀ ਨਾ ਜਾਏ, ਜਿਸ ਭਾਵੈ ਤਿਸ ਲਏ ਮਿਲਾਏ। ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ। ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ। ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪੇ ਖਨਹਾਰਾ। ਸਗਲ ਸਮੱਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਣਾ। ਆਵਨ ਜਾਨ ਇੱਕ ਖੇਲ ਬਨਾਇਆ, ਆਗਿਆਕਾਰੀ ਕਿਨੀ ਮਾਇਆ। ਸਭ ਕੈ ਮਦ ਅਲਿਪਤੋ ਰਹਿ, ਜੋ ਕਿਛ ਕਹਿਣਾ ਸੋ ਆਪੇ ਕਹੈ। ਆਗਿਆ ਆਵੈ ਆਗਿਆ ਜਾਏ, ਨਾਨਕ ਜਾ ਭਾਵੈ ਤਾਂ ਲਏ ਸਮਾਏ। ਇਸ ਤੇ ਹੋਏ ਸੁਨਾਹੀ ਬੁਰਾ, ਉਹ ਰਹਿ ਕਹੋ ਕਿਨੇ ਕਸ਼ ਕਰਾ।
आप भला करतूत आत्मी की आपे जाने अपने जी की आप साच धारी सब साच ओत पोत आपन संग राच ताकि गत मित कही न जाए दूसर होए तां सो जी पाए तिसका किया सब परवान गुर प्रसाद नानक एहो जान जो जाने तिस सदा सुख होए आप मिलाए लए प्रभ सोए ओह धनवंत कुलवंत पतवंत जीवन मुक्त जिस हृदय भगवंत धन धन धन जन आया जिस प्रसाद सब जगत तराया जन आवन काय है सुआओ जन कै संग जित आवै नाओ आप मुक्त मुक्त करे संसार नानक।

सुखमनी सुखमनी सुख अमृत प्रभ नाम भगत जना कै मन बिस

ਸਤਨਾਮ ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ

ਪਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ।

ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈ ਹੈ।

ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰ ਟੋਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ

ਮਿਲੈ ਸਭ ਕੋਏ। ਚੰਗਾ ਨਾਉ ਰਖਾਇ ਕੈ ਜਸ ਕੀਰਤ ਜਗ ਲੇ, ਜੇ ਕਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੈ ਕੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਏ ਕਰੇ। ਸੁਣਿਆ।

ਆਹ ਸੁਣੇ ਅੰਧੇ ਪਾਵਹਿ ਰਾਹੁ, ਸੁਣੇ ਹਾਥ ਵੈ ਸੁਗਾਹੁ। ਨਾਨਕ ਭਗਤਾ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ। ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੂੰਹ ਚੁੱਟਾ ਨਾ ਕਾਏ, ਮੰਨੈ ਜਮਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਥ ਸਿਉ ਪ੍ਰਗਟ ਜਾਏ। ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਪਾਵਹਿ ਮੂਖ ਦੁਆਰ, ਮੰਨੈ ਪਰਵਾਰੈ ਸਾਧਾਰ। ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵਹਿ ਨ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰ ਗਹਿਮਾਨ। ਪੰਚੇ ਸੋਹਿ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੁਮਾਰ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਤਾਪ ਰੱਖਿਆ ਜਿਨ ਸੂਤ। ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੈ ਉੱਪਰ ਕੀਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ। ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੜੀ ਕਲਾਮ। ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ। ਕੀਤਾ ਤਾਣ ਸੁਆਲਿਓ ਰੂਪ, ਕੀਤੀ ਦਾਤ ਜਾਣੈ ਕੌਣ ਪੂਤ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰੀਆਓ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ।

ਅਵਤਾਰ ਜੋਤ ਦੁਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ

ਭਾਵ ਸੰਕਥਾਵ ਅਗੰਮ ਅਗੰਮ ਸੰਕਲੋ ਅਸੰਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜੇ ਫਰਮਾਏ ਤਿਵ ਤੇ ਪਾਹੇ ਜੇ ਤਾ ਕੀਤਾ ਤੇ ਤਾ ਨਾਉ ਵਿਣ ਨਾਵੈ ਨਾਹੀ ਕੋਤਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹੇ ਪਾਣੀ ਧੋਤੈ ਉਤਰ ਸਖੇਹੇ ਮੂਤ ਪਲਿਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ।

ਸਤ ਹੁਕਮੇ ਆਪ ਹੋ ਜਾਹੋ। ਤੀਰਥ ਤਪ ਦਇਆ ਦਤ ਦਾਨੁ, ਜੇ ਕੋ ਪਾਵੈ ਤਿਲਕਾ ਮਾਨੁ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲਨਾਉ। ਸਭ ਗੁਣ ਤੇਰੇ ਮੈਂ ਨਾਹੀ ਹੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਬਰਮਾਉ, ਸਤ ਸੁਹਾਨ ਸਦਾ ਮਨ ਚਾਉ। ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਕਵਣ ਸਿਰੁਤੀ ਮਾਹੁ ਕਵਣ, ਜਿਤ ਹੋਵਾ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ। ਵਕਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਣ। ਤਿਤ ਵਾਰ ਨਾ ਜੋਗੀ ਜਾਣੈ, ਰੁਤ ਮਾਹੁ ਨਾ ਕੋਈ। ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ। ਕਿਵ ਕਰੇ ਆਖਾ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਤੂੰ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਖਾ ਹੋਵੈ। ਨਾਨਕ ਜੀ ਕੋ ਆਪੋ ਜਾਣੈ, ਅੱਗੇ ਗਿਆ ਨ ਸੋਹੈ। ਪਾਤਾਲਾ ਪਾਤਾਲ ਲਖ ਆਗਾਸਾਂ ਆਗਾਸ, ਊੜ ਕੂੜ ਕਪਾਲ ਥੱਕੇ ਵੇਦ ਕਹਿ ਨਿਕਵਾਤ। ਸਹਿਸ ਅਠਾਰਹਿ ਕਹਿਣਕ ਤੇ ਬਾਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲਿਖੇ ਹੋਏ ਵਿਨਾਸ਼। ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਸਾਲਾਹੀ ਸਾਲਾਹੀ, ਤੀ ਸੁਰਤ ਨਾ ਪਾਈਐ ਨਦੀਆਂ ਅਤੈ ਵਾਹ। ਪਵਹਿ ਸਮੁੰਦ ਨਾ ਜਾਣੀਐ, ਸਮੁੰਦ ਸਾਹ ਸੁਲਤਾਨ। ਗਿਰਹ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ। ਜੇ ਤਿਸ ਮਨੋ ਨਾ ਵਿਸਰਹਿ, ਅੰਤ ਨ ਸਿਫਤੀ ਕਹਿਣ ਨਾ ਅੰਤ। ਅੰਤ ਨ ਕਰਨੈ ਦੇ ਨਾ ਅੰਤ, ਅੰਤ ਨ ਵੇਖਣ ਸੁਣਨ ਨਾ ਅੰਤ। ਅੰਤ ਨ ਜਾਪੈ ਕਿਆ ਮਨਮੰਤ,

ਬਹੁਤਾ ਕੇ ਅੰਤ ਨ ਪਾਏ ਜਾਹੇ। ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾ ਹੋਏ। ਵੜੂਚਾ ਹੋਵੈ ਕੋਏ, ਤਿਸ ਉੱਚੇ ਕਉ ਜਾਣੈ ਸੋਏ। ਜੇਵੜ ਆਪ ਜਾਣੈ ਆਪ ਆਪੂ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕਿਤੇ ਮੰਗੈ ਜੂਦ ਅਪਾਰ, ਕਿਤੇ ਆ ਗਣਤ ਨਹੀਂ ਵਿਚਾਰ। ਕਿਤੇ ਖੱਪ ਟੁੱਟੈ ਵੇਕਾਰ, ਕਿਤੇ ਲੈ ਲੈ ਮੁੱਕਰ ਪਾਹੇ। ਕਿਤੇ ਮੂਰਖ ਖਾਹੀ ਖਾਹੇ, ਕਿਤੇ ਆ ਦੁੱਖ ਭੁੱਖ ਸਦਮਾਰ। ਇਹ ਪੈਦਾ ਤੇਰੀ ਦਾ ਤਾਰ, ਬੰਦ ਕਲਾਸੀ ਭਾਣੈ ਹੋਏ। ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕੇ ਆਖਣ ਪਾਏ। ਉਹ ਜਾਣੈ ਜਿੱਤੀਆਂ ਮੂੰਹ ਖਾਏ, ਆਪੇ ਜਾਣੈ ਆਪੇ ਦੇ। ਆਖੈ ਸੇ ਪੇਕੇ ਕੇ, ਜਿਸ ਨੂੰ ਬਖਸੇ ਸਿਫਸਾ ਲਾਹਾ। ਨਾਨਕ ਪਾਤਸ਼ਾਹੀ ਪਾਤਸ਼ਾਹੋ, ਅਮੁੱਲ ਗੁਣ ਅਮੁੱਲ ਵਾਪਾਰ। ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ। ਅਮੁੱਲ ਭਾਏ ਅਮੁੱਲਾ ਸੁਮਾਹੇ, ਅਮੁੱਲ ਧਰਮ ਅਮੁੱਲ ਦੀਵਾਨ। ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸੀਸ ਅਮੁੱਲ ਨਿਸ਼ਾਨ। ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਮੁੱਲ ਆਖਿਆ ਨਾ ਜਾਏ। ਆਖ ਆਖ ਰਹੇ ਲਿਵਲਾਏ, ਆਖਹਿ ਵੇਦ ਪਾਠ ਪੁਰਾਣ। ਆਖਹਿ ਪੜੇ ਕਰੇ ਵਖਿਆਣ, ਆਖੇ ਬਰਮੇ ਆਖੇ ਇੰਦ। ਆਖੇ ਗੋਪੀ ਤੈ ਗੋਵਿੰਦ, ਆਖੇ ਈਸਰ ਆਖੇ ਸਿੱਧ। ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ। ਆਖੇ ਸੁਰ ਨਰ ਮੁਨ ਜਨ ਸੇਵ, ਕੀਤੇ ਆਖੇ ਆਖਣ ਪਾਹੇ। ਕੀਤੇ ਕਹਿ ਕਹਿ ਉੱਠ ਉੱਠ ਜਾਹੇ, ਤੇ ਕੀਤੇ ਹੋਰ ਕਰੇ। ਤਾਕ ਨ ਸਕੈ ਕੇਈ ਕੇ, ਜੀਵੜ ਭਾਵੈ ਤੇਵੜ ਹੋਏ। ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜ। ਤਾ ਲਿਖੀਐ ਸਿਰ ਗਾਵਾ ਰਾਂਗਾ ਵਾਰ, ਸੋ ਦਰ ਕੇ ਹਾ ਸੋ ਘਰ ਕੇ ਹਾ, ਜਿਤ ਬੈ ਸਰਬ ਸੰਭਾਲੇ। ਵਾਜੇ ਨਾਦਨ ਇਕ ਸੰਖਾ, ਕੀਤੇ ਵਾਵਣ ਹਾਰੇ। ਕੀਤੇ ਰਾਗ ਭਰੀ ਸਿਓ ਕਹੀਐਨ, ਕੀਤੇ ਗਾਵਣ ਹਾਰੇ। ਗਾਵੈ ਤੁਹਾਨੂੰ ਪੌਣ ਪਾਣੀ ਬੈ ਸੁੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵੈ ਚਿਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ। ਗਾਵੈ ਈਸ਼ਰ ਬਰਮਾ ਦੇਵੀ ਸੋਹਨ ਸਦਾ ਸੁਆਰੇ। ਗਾਵੈ ਇੰਦੇ ਦਾਸਨ ਬੈਠੇ ਦੇਵ ਤੇ ਆਦਰ ਨਾਲੇ। ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ। ਗਾਵਣ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ। ਗਾਵਣ ਪੰਡਿਤ ਪੜ੍ਹਨ ਰਖੀ ਸਰ, ਯੁਗ ਯੁਗ ਵੇਦਾ ਨਾਲੇ। ਗਾਵਹਿ ਮੋਹਣੀਆ ਮਨ ਮੋਹਨ, ਸੁਰਗਾ ਮੱਛ ਪਿਆਲੇ। ਗਾਵਣ ਰਤਨ ਉਪਾਏ ਤੇਰੇ, ਅੜਸਠ ਤੀਰਥ ਨਾਲੇ। ਗਾਵਹਿ ਜੋਤ ਮਹਾਂਬਲ ਸੂਰਾ, ਗਾਵਹਿ ਕਾਣੀ ਚਾਰੇ। ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸੇ ਤੁਦ ਨੂੰ ਗਾਵਹਿ ਜੋ ਤੁਦ ਭਾਵਣ ਰਤੇ, ਤੇਰੇ ਭਗਤ ਰਸਾਲੇ। ਹੋਰ ਕਿਤੇ ਗਾਵਣ ਸੇ ਮੈਂ ਚਿਤਨਾਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ। ਹੈ ਪਿਓ ਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸਤੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਨਾ ਜਾਈ। ਸੋ ਪਾਤਸ਼ਾਹ ਸਾਹਾ ਪਾਤਸ਼ਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸ਼ਰਮ ਪਾ ਝੋਲੀ, ਧਿਆਨ ਕੀ ਕਰੈ ਬਿਭੂਤ। ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਵਾਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗਜੀਤ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਇੱਕੋ ਵੇਸ਼, ਭੁਗਤ ਗਿਆਨ ਦਇਆ ਭੰਡਾਰਨ। ਘਟ ਘਟ ਵਾਜੈ ਨਾਦ, ਆਪ ਨਾਥ ਨਾਥੀ ਸਭ ਜਾਕੀ। ਰਿੱਧ ਸਿੱਧ ਅਵਰਾ ਸਾਧ, ਸੰਜੋਗ ਵਿਜੋਗ ਦੁਇ ਕਾਰਜ ਲਾਵਹਿ। ਲੇਖੇ ਆਵਹਿ ਭਾਗ, ਆਦੇਸ਼ ਤਿਸੈ ਆਦੇਸ਼। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ਼। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ। ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਉਹ ਵੇਖੈ ਓਨਾ ਨਦਰ ਨ ਆਵੈ, ਬਹੁਤਾਇ ਹੋ ਵਿਡਾਨ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ। ਜੂ ਜੂ ਇੱਕੋ ਵੇ, ਸਾਸਣ ਲੋਏ ਲੋਏ ਭੰਡਾਰ। ਜੋ ਕੁਛ ਪਾਇਆ ਸੋ ਇੱਕਾ ਵਾਰ, ਕਰ ਕਰ ਵੇਖੈ ਸਿਰਜਣਹਾਰ। ਨਾਨਕ ਸੱਚੀ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼। ਆਦ ਅਨੀਲ ਅਨਾਦ ਅਨਾਹਤ, ਜੂ ਜੂ ਇੱਕੋ ਵੇ। ਸਿੱਖ ਦੂਜੀ ਬਹੁ, ਲਖ ਹੋਏ ਲਖ ਹੋਵੈ ਲਖ ਵੀਸ਼।
ਲੱਖ ਲੱਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼ ਤਰਾ ਹੈ ਪਤ ਪਵੜੀਆਂ ਚੜੀਐ ਹੋਏ ਕੀਸ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਜ਼ਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚ ਪੈ ਨਹਿ ਜੋਰ ਜੋਰ ਨ ਮੰਗਣ ਦੇ

ਗਏਮ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏਮ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਚੰਦਵ ਪ੍ਰਸਾਦ ਚੱਕਰ ਚਿਹਨ ਅਰ ਵਰਣ ਜਾਤੇ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ।

ਗੇ ਅਭੰਗੰ ਬੇਭੂਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵ ਪ੍ਰਸਾਦ ਸਵਈਏ। ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੁਗ ਜਤੀਕੇ। ਸੂਰ ਸੁਰਾਰਦਨ ਸ਼ੁੱਧ ਸੁਦਾਦਿਕ ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ਼ ਕੋ ਦੇਖ ਰਹੋ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ। ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ। ਮਾਤਿਮ ਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੇ। ਕੋਟ ਤੁਰੰਗ ਕੁਰੰਗ ਸਿਕੂਦਤ ਪੌਣ ਕੇ ਗੌਣ ਕੁਜਾਤ ਨਿਵਾਰੇ। ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ। ਏਤੇ ਭਏ ਤੋ ਕਹਾ ਭੈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ ਬਾਜਿਤ ਢੋਲ ਮਿਰਦੰਗ ਨਗਾਰੇ। ਗੁੰਜਿਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ। ਭੂਤ ਭਵਿੱਖ ਭਗਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ। ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ। ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਸਿੱਖ ਹੈ। ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਜ਼ਮਾਨ ਸੁਬਾਨ ਕੇ ਪੇਖੈ। ਪੌਣ ਆਹਾਰ ਜਤੀ ਜਤਾਰ ਸੁਭੈ ਸੁਵਿਚਾਰ ਹਜ਼ਾਰ ਕੇ ਦਿੱਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰੱਤੀ ਬਿਨ ਏਕ ਨ ਲਿਖੈ। ਸ਼ੁੱਧ ਸਿਪਾਹ ਦੁਰੰਤ ਦੁਬਾਹ ਸੁਸਾ ਸੁਨਾ ਦੁਰਜਾਂ ਦਲੈਂਗੇ। ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖ ਹਲੇ ਨ ਹਲੈਂਗੇ। ਤੂਰ ਅਰੀਨ ਮਰੂਰ ਮੁਵਾਸਨ ਮਾਤਿਮ ਤੰਗਨ ਮਾਨ ਮਿਲੈਂਗੇ। ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ। ਵੀਰ ਅਪਾਰ ਬੜੇ ਵਰਿਆਰ ਅਵਚਾਰ ਅਹਿਸਾਰ ਕੀ ਧਾਰ ਪਛਈਆ। ਤੋਰਤ ਦੇਸ਼ ਮਲਿੰਦ ਮੁਵਾਸਨ ਮਾਤੇ ਗਜਾਨ ਕੇ ਮਾਨ ਮਲਈਆ। ਗਾੜੇ ਗੜਾਨ ਕੇ ਤੋੜਨ ਹਰ ਸੋ ਬਾਤਨ ਹੀ ਚਿਕ ਚਾਰ ਲਵਈਆ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਿਵਈਆ। ਦਾਨਵ ਦੇਵ ਪਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ। ਜੀਵ ਜਿਤੇ ਜਲ ਮੈਂ ਤਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ। ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇਵੋ ਪੁੰਜ ਕਪੈਂਗੇ। ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੈਂਗੇ। ਮਾਨਵ ਇੰਦਰ ਗਜਿੰਦਰ ਨਿਰਾਤਕ ਜੋਂ ਤਰਲੋਕ ਕੋ ਰਾਜ ਕਰੈਂਗੇ। ਕੋਟ ਇਸ ਨਾਨਕ ਜਾਤਿਕ ਦਾਨ ਅਨੇਕ ਸਵੰਬਰ ਸਾਜ ਵਰੈਂਗੇ। ਬ੍ਰਹਮ ਮਹੇਸ਼ਰ ਵਿਸ਼ਨ ਸਚੀਪਤ ਅੰਤ ਪਸੇ ਜਮ ਫਾਸ ਪਰੈਂਗੇ। ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨ ਦੇਹ ਤਰੈਂਗੇ। ਕਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੋ ਭਗਤਿਆਨ ਲਗਾਇਓ। ਨਾਥ ਫਿਰਿਓ ਲਿਏ ਸਾਧ ਸਮੁੰਦਰ ਲੋਕ ਗਇਓ ਪਰ ਲੋਕ ਗਵਾਇਓ। ਬਾਸ ਕਿਉ ਬਖਿਆਨ ਸੁ ਬੈਠ ਕੈ ਐਸੇ ਹੀ ਐਸੇ ਸੁਬੈਸ ਬਿਤਾਯੋ। ਸਾਚ ਕਹੂੰ ਸੁਨ ਲਿਓ ਸਬੈ ਜਿਨ ਪ੍ਰੇਮ ਕੀ ਤਿਨ ਹੀ ਪ੍ਰਪਾਯੋ। ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਯੋ। ਕਾਹੂ ਲਖਿਓ ਹਰ ਵਾਚੀ ਦਿਸ਼ਾ ਮਹਿ ਕਾਹੂ ਪਛਾ ਕੋ ਸੀਸ ਨਿਵਾਯੋ। ਕੋ ਬਤਾਨ ਕੋ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਯੋ। ਪੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਯੋ। ਕੋ ਬਤਾਨ ਕੋ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਯੋ। ਪੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਯੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ। ਹਮਰੀ ਕਰੋ ਹਾਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਸਭੈ ਤੁਮ ਕਾਵੋ, ਆਪ ਹਾਦੈ ਮੋਹੇ ਬਚਾਵੋ। ਸੁਖੀ ਬਸੈ ਮੂਰ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੂਰ ਅੱਛਾ ਨਿਜ ਕਰਦੈ ਕਰੀਐ, ਸਭ ਬੈਰਨ ਕੋ ਆਸੰਘਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮੈ ਚਾਟ ਕੋਈ ਅਵਰ ਨ ਧਿਆਉ, ਜੋ ਬਰਚਾਉ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ। ਆਪ ਹਾਥ ਦੈ ਮੁਜੈ ਵਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ। ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜੂ ਕਰਿਓ ਰੱਛਾ। ਰਾਗ ਲਿਹੁ ਮੋਹਿ ਰਾਖਣ ਹਾਰੇ, ਸਾਹਿਬ ਸੰਤ ਸਹਾਏ। ਪਿਆਰੇ ਦੀਨ ਬੰਦੁਸ਼ਟਨ ਕੇ ਹੰਤਾ ਤੁਮ ਹੋ। ਪੁਰੀ ਚਤੁਰਦਸ਼ ਕੰਤਾ, ਕਾਲ ਪਾਏ ਬ੍ਰਹਮਾ ਬਾਪ ਧਰਾ, ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਮਿਸ਼ਨ ਪ੍ਰਕਾਸ਼ਾ। ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਯੋਗੀ ਸ਼ਿਵ ਕੀਓ। ਵੇਦ ਰਾਜ ਬ੍ਰਹਮਾ ਜੂ ਥੀਓ,
जवन काल सब लोग सुवारा नमस्कार है ताहे हमारा जवन काल सब जगत बनायो देव दै जचन बजायो आदंत कै अवतारा सुई गुरु समझो हमारा नमस्कार किसी को हमारी सकल प्रजा जिने आप सुवारी शिव कण को सब गुण सुख दियो सत्रन को पल मो बद कियो कट कट के अंतर की जानत भले बुरे की पीर पछान चीटी ते कुंचर स्थूला सपर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाने कट कट के पट पट की जाने जब उदकर्क करा करतारा प्रजा तर तब देह अपारा जब आकर्क कर तुह कबू तुम मैं मिलत देह तर सब हूँ जेते बदन सिर सब तार है आप अपनी बूझ उचार है तुम सब ही ते रहत निरालम जानत भेद भेद अरालम निरंकार निर्विकार निर्लंब वाद नील अनाद असंभु ताका मूल उचारत भेदा जाको भेव न पावत भेदा ताको कृपा हनन मान तुमा मूड कछ भेद न जानत मां देव को कह सदा शिव निरंकार का चीनत न भेव आप अपनी बुद्ध है जेती वर्णत भिन्न भिन्न तुहे तेती तुमरा लखा न जाय पिसारा के विसजा प्रथम संसारा एक कै रूप अनूप स्वरूपा रंग भयो राव कै कूपा अंड जेर चेत जकीनी उत भुज कान बहुर रच दीनी कहूं फूल राजा हुए बैठा कहूं सिमट पै शंकर कैठा सिगरी सिष्ट दिखाए अचम भव आद जुगा स्वरूप स्वयं भव अवरक्षा मेरी तुम करो सिख उबार सिख संघरो दुष्ट जिते उठवत उत्पाता सकल मलेश करो रन काता जे अस्तु तव जे अस तुझ तव सरणी परे तिनके दुष्ट दुख तवै मरे पुरख जवन पग परे तिहारे तिनके तुम संकट सब टारे जो कल को एक बार तय है ताके काल निकट नह है रक्षा होए ताहे सब काला दुष्ट अरिष्ट रहे तत्काला कृपा दृढ़ संजाहे निहर हो ताके ताप तनक में हर हो रिद्ध सिद्ध कर्म सब हुई दुष्ट चाचव सकै न कोई एक बार जिन तुम्हें संभारा काल वास्ते ताहे उबारा जिन नर नाम तिहारो कहा दार दुष्ट दुख ते रहा खड़ग के तुम्हें शरण तिहारी आप हाथ दैल हो उबारी सर्व ठौर मोह हो सहाई दुष्ट दुख ते लिहु बचाई कृपा करी हम पर जग माता ग्रंथ करा पूर्ण सुब्राता किलविक सकल देह को हरता दुष्ट दुख इनको क्षय करता श्री अस्त जब भय दयाला पूर्ण करा ग्रंथ तत्काला मन वांछित फल पावे सोई दुख न तिसै व्यापत कोई अड़िल सुने गुंग जो याहि सुरस न पावई सुने मूढ़ चित लाए चतुरताय आवई दुख दर्द भव निकट न तिन नरके रहै हो जो याकी एक बार चौपाई को कह चौपाई संबत सत्रह सहस पनी जय हर सहस तीन कही जय पहाद्र सुदिष्टमी रवारा तीर सद्रव ग्रंथ सुधारा

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਛੇਤੀ ਮਨ।

ਕਾ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਰੂਪ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਰ ਸਭ ਸੁਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੁ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ

ਨਾਹੀ ਘਰ ਤੀਰੈ ਸਾਚਾ ਨਾਮ ਮੇਰਾ ਆਧਾਰੁ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾਉ ਜਿਸ ਦੀ ਆਏ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੁ ਵਾਜੇ ਪੰਚ ਸਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕੌਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਤੁਦ ਵਾਸ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏ ਸੁਨੋ ਹੋਰ ਥਾਓ ਨਾਹੀ ਸ਼ਬਦ ਲਾਗ ਸੁਵਾਰੀਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸੁਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨਕਾ ਮੂਹ ਟੁੱਟਾ ਤਿਨਕਾ ਸ਼ਬਦ ਸੱਚੈ ਸੁਵਾਰਿਆ ਕਹਿ ਨਾਨਕ ਕਿਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰ ਹੈ ਦਾਹ ਦਿਸ ਇੱਕ ਨਾਮ ਲਾਗ ਸੁਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨੇ ਹੋ ਗੁਰੂ ਕੇ ਰਾਗਾ ਉਹ ਸੱਚੀ ਬਾਣੀ ਕਹਿ ਨਾਨਕ ਸੁਣਹੁ ਸੰਤਹੁ ਕਥਿਹੁ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ ਚਤੁਰਾਈ ਨ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਚ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਜਿਨੈ ਕੀਤੀ ਜਿਨ ਟਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਾਹੁ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ ਮਨ ਪਿਆਰਿਆ ਤੂੰ ਸਦਾ ਸਭ ਸੰਭਾਲੇ ਏ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈ ਐਸਾ ਕਮੂਲੇ ਨਾ ਕੀਚੈ ਜਿਤੰਤ ਪਛੋਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ ਅਗੰਮ ਗੁਚਰਾ ਤਿਰੰਤ ਨਾ ਪਾਇਆ ਅੰਤੂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਭ ਕੇਲ ਤੇਰਾ ਕਿਆ ਕੋਆ ਕੁਖਾਣੇ ਆਖੈ ਤਾ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤਿਰੰਤ ਨਾ ਪਾਇਆ ਸੁਰ ਨਰ ਮੁਨ ਜਨਮ ਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੂੰ ਪਾਇਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਖ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਨਿਹੋ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਹੀ ਤਿਵ ਚਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੀ ਤਿਵੈ ਚੱਲਹਿ ਜਿਨਾ ਮਾਰਗ ਪਾਵਹੇ ਕਰ ਕਿਰਪਾ ਜਿਨਾ ਲਾਹੀ ਸੇ ਹਰ ਹਰ ਸਦਾ ਧਿਆਵਹੇ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵੇ ਇਹੋ ਸੋਹੇਲਾ ਸਭ ਸੁਹਾਵਾ ਸਭਦੋ ਸੁਹਾਵਾ ਸਦਾ ਸੋਹੇਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਧੁਰੋ ਲਿਖਿਆ ਆਇਆ ਇੱਕ ਫਿਰਹਿ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨ ਪਾਇਆ ਕਹਿ ਨਾਨਕ ਸਭ ਸੋਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਿਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸੁਪ ਸੰਗ ਸੁਭਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸੈ ਜੀਵ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜੀ ਹੋ ਮੈਲੇ ਬਾਰਹੂ ਨਿਰਮਲ ਬਾਰਹੂ ਨਿਰਮਲ ਜੀ ਹੋ ਤਾਂ ਮੈਲੇ ਤਿਨੀ ਜਨਮ ਜੂਵੈ ਹਾਰਿਆ ਏ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਬੇਤਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰ ਹੈ ਜਿਉ ਬੇਤਾ ਲਿਆ ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾ ਗਈ ਤਿਨ ਜਨਮ ਜੂਵੈ ਹਾਰਿਆ ਜੀ ਹੋ ਨਿਰਮਲ ਬਾਹੋ ਨਿਰਮਲ ਬਾਹੋ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨ ਸਤ ਸਤ ਸਮਾਣੀ
ਜਨਮ ਰਤਨ ਜਿਨਿ ਖਟਿਆ ਭਲੇ ਸੇਵਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਹੁ ਰਹਿ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਇ ਅੰਤਰ ਆਤਮੈ ਸੰਭਾਲੇ। ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਅਵਰ ਨ ਜਾਣੈ ਕੋਇ। ਕਹਿ ਨਾਨਕ ਸੁਣਹੁ ਸੰਤੋਸ਼ ਹੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵਿਮੁਖ ਹੋਵੈ ਬਿਨ ਸਤਿਗੁਰ ਮੁਕਤ ਨ ਪਾਵੈ। ਪਾਵੈ ਮੁਕਤ ਨ ਹੁਰਥੈ ਕੋਈ ਪੁੱਛੋ ਭਵੇਕੀਆਂ ਜਾਏ। ਅਨੇਕ ਜੁਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨ ਪਾਏ। ਫਿਰ ਮੁਕਤ ਪਾਏ ਲਾਲ ਚਰਣੀ ਸਤਿਗੁਰੂ ਸਭ ਸੁਣਾਏ। ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅੰਸੁਰ ਬਾਣੀ। ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ। ਪੀਓ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਿ ਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਪੈਰ ਵਾਣੀ। ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ। ਸਭ ਛੇਤੀ ਮਨ ਮਿਲਿਆ ਸੱਚਾ ਲਾਇਆ ਭਾਓ। ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਈ। ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸ਼ਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮਰਤਾਏ। ਹੁਕਮਰਤਾਇਆ ਵੇਖੈ ਗੁਰਮੁਖ ਕਿਸੈ ਬੁਝਾਏ। ਤੋੜੇ ਬੰਧਨ ਹੋਵੈ ਮੁਖ ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਵਾਪ ਕਰੇ ਸੋ ਹੋਵੈ ਕਿਸਿਓ ਲਿਵਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ। ਤੱਤੈ ਸਾਰ ਨਾ ਜਾਣੀ ਗੁਰੂ ਬਾਜਹੋ ਤੱਤੈ ਸਾਰ ਨਾ ਜਾਣੀ। ਤੇ ਗੁਣੀ ਸੰਸਾਰ ਭਰਮ ਸੁੱਤਾ ਸੁਤਿਆ ਰਹਿਣ ਵਿਹਾਨੀ। ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੁੱਲ ਹੈ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਦਿਨ ਹਲ ਵਿਲਾਗੈ ਜਾਗਤ ਰਹਿਣ ਵਿਹਾਨੀ। ਮਾਤਾ ਕੀ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ। ਮਨੋ ਕਿਉਂ ਵਿਸਾਰੀ ਹੈ ਵਿੜਦਾਤਾ ਜਗਨ ਮੈਂ ਆਹਾਰ ਪਹੁੰਚਾਵੇ। ਉਸ ਨੂੰ ਕਿਉਂ ਪੋਹੇ ਨਾ ਸਕੀ ਜਿਸ ਨੂੰ ਆਪਣੇ ਲਈ ਬੁਲਾਵੇ ਆਪਣੇ ਲਈ ਵਾਪੇ ਲਾਏ। ਗੁਰਮੁਖ ਸਦਾ ਸੰਭਾਲੀ ਹੈ।

ਵਾਪ ਜਾਏ। ਜਿਸ ਦਾ ਜੀਉ ਤਿਸ ਮਿਲ ਰਹੇ, ਹਰ ਵਸੈ ਮਨਿ ਆਏ। ਹਰਾ ਪਮੁਲ ਕਹਿ ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਰਾਸ ਮੇਰੀ ਮਨਵਣ ਜਾਰਾ, ਹਰਾਸ ਮੇਰੀ ਮਨਵਣ ਜਾਰਾ, ਸਤਿਗੁਰ ਤੇਰਾ ਸਜਾਣੀ, ਹਰ ਹਰ ਨਿਤ ਜਪਿਹੋ ਜੀਹੋ, ਲਾਹ ਖਟਿਹੋ ਦਿਹਾੜੀ। ਇਹੋ ਧਨ ਤਿਨਾ ਮਿਲਿਆ, ਜਿਨ ਹਰਿ ਆਪੇ ਭਾਣਾ। ਕਹਿ ਨਾਨਕ ਹਰਾਸ ਮੇਰੀ ਮਨ ਹੋਆ ਵਣ ਜਾਰਾ, ਹੀ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰ ਕੀਤਾ, ਜਿਚਰ ਹਰਸ ਪੱਲੇ ਨਾ ਪਾਏ। ਹਰਸ ਪਾਏ ਪੱਲੇ ਪੀਏ, ਹਰ ਰਸ ਬਾਹੁੜ ਨਾ ਤ੍ਰਿਸ਼ਨਾ ਲੱਗ ਗਏ ਆਏ। ਇਹੋ ਹਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸੇ ਆਏ। ਕਹਿ ਨਾਨਕ ਹੋਰ ਅਨਰਸ ਅਵੀਸਰੇ, ਜਾ ਹਰ ਵਸੈ ਮਨਿ ਆਏ। ਸਰੀਰਾ ਮੇਰੇ ਹਰ ਤੁਮ ਮੈਂ ਜੋਤ ਰੱਖੀ, ਤਾ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਧ ਵਿੱਚ, ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਇੰਜਿਉ ਪਾਏ ਜਗ ਤਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ, ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟਿ ਮੂਲ ਰਚਿਆ, ਜੋਤ ਰੱਖੀ ਤਾ ਤੂੰ ਜਗ ਮੈਂ ਆਇਆ। ਮਨ ਚਾਉ ਭਇਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਉ ਸਖੀ ਗੁਰ ਮੰਦਰ ਬਣਿਆ। ਹਰ ਗਾਉ ਮੰਗਲ ਲਿਤ ਸਖੀਏ, ਸੋਗ ਦੁੱਖ ਨ ਵਿਆਪੈ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾਪੇ ਅਨਹਤ ਬਾਣੀ। ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹਿ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋ ਗੋਏ। ਸਰੀਰਾ ਮੇਰਿਆ ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ। ਇਹ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹਿ ਨਾਨਕ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮੈਂ ਜੋ ਧਰੀ। ਹਰ ਬਿਨਵਰ ਨ ਦੇਖੋ ਕੋਈ, ਹਰ ਬਿਨਵਰ ਨ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵੇ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁਝਿਆ, ਜਾ ਵੇਖਾਂ ਹਰ ਕਹਿ, ਹਰ ਬਿਨਵਰ ਨ ਕੋਈ। ਕਹਿ ਨਾਨਕੇ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸਰਵਣ ਹੋ ਮੇਰੇ ਹੋ, ਸੱਚੈ ਸੁਣਨੈ ਨੂੰ ਪਠਾਏ। ਸੱਚੈ ਸੁਣਨੈ ਨੂੰ ਪਠਾਏ, ਸਤਰੀ ਲਾਏ ਸੁਣੋ ਸਤਬਾਣੀ। ਜਿਤ ਸੁਣੀ ਮੰਥਨ ਹਰਿਆ ਹੋਆ, ਰਸਨਾ ਰਸਮਾਨੀ ਸਚਲ ਕਵਿੜਾਣੀ। ਤਾ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ। ਸੱਚੈ ਸੁਣਨੈ ਨੂੰ ਪਠਾਏ, ਹਰ ਜੀਉ ਗੁਫੰਦ ਰੱਖੈ। ਵਾਜਾ ਪਵਨ ਵਜਾਇਆ ਵਜਾਇਆ, ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀ। ਦਸਵਾਂ ਗੁਪਤ ਰਖਾਇਆ, ਗੁਰਦੁਆਰਾ ਲਾਏ ਭਾਵਨਿਕ ਨਾ ਦਸਵਾਂ ਦੁਆਰ ਦਿਖਾਇਆ। ਤਹਿ ਅਨੇਕ ਰੂਪ ਨਵ ਨਵ ਨਿਧ, ਤਿਸ ਦੰਤ ਨ ਜਾਈ ਪਾਇਆ। ਕਹਿ ਨਾਨਕ ਹਰ ਪਿਆਰੈ, ਜੀਉ ਗੁਫਾਂਦਰ ਰੱਖ ਕਹਿ। ਵਾਜਾ ਪਵਨ ਵਜਾਇਆ, ਇਹੋ ਸੱਚਾ ਸੋਹਿਲਾ ਸੱਚ ਹੈ ਘਰ ਗਾਵਹੁ। ਗਾਵਹੁ ਤਾਂ ਸੋਹਿਲਾ ਘਰ ਸੱਚ ਹੈ, ਜਿੱਥੈ ਸਦਾ ਸੱਚ ਧਿਆ ਵਹੇ। ਸੱਚੂ ਧਿਆ ਵਹੇ, ਜਾ ਤੁਧ ਭਾਵਹਿ, ਗੁਰਮੁਖ ਜਿਨਾ ਬੁਝਾਵਹਿ। ਇਹੋ ਸਤ ਸਭ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੋ

ਪਾਈਆਂ ਹਨ। ਸਦਾ ਭੰਡਾਰੇ ਭਰਪੂਰ ਕਰਨੇ, ਦਰੋਂ ਕਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ, ਸਭਨਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ

ਵਾਹਿਗੁਰੂ ਜਪੇ, ਕਿਰਪਾ ਕਰੋ, ਪਾਵਨ ਪਵਿੱਤਰ ਸ੍ਰੀ ਮੁਖ ਵਾਕ ਬਖਸ਼ਿਸ਼ ਕਰਕੇ ਨਿਵਾਜੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ

ਸਾਹਿਬ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੁ ਜੀ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਅੱਜ ਸੰਗਰਾਂਦ ਦਾ ਮਹੀਨਾ ਹੈ, ਸਾਉਣ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ। ਆਪ ਜੀਆਂ ਨੇ 12 ਮਾਹ ਵਿੱਚੋਂ ਸਾਵਣ ਮਹੀਨੇ ਦਾ ਜੋ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ, ਪਾਵਨ ਸ਼ਬਦ ਸਰਵਣ ਕੀਤਾ ਹੈ। ਪੰਚਮ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਇਸ ਪਾਵਨ 12 ਮਾਹ ਬਾਣੀ ਉਚਾਰਨ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ। ਕਾਮਣੀ ਦਾ ਭਾਵ ਹੁੰਦਾ ਜੀਵ ਰੂਪੀ ਆਤਮਾ, ਔਰਤ। ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ, ਸਾਵਣ ਦਾ ਮਹੀਨਾ ਬਹਾਰ ਦਾ ਮਹੀਨਾ ਹੈ, ਵਰਖਾ ਦਾ ਮਹੀਨਾ ਹੈ, ਹਰਿਆਵਲ ਦਾ ਮਹੀਨਾ ਹੈ। ਭਾਵ ਇਹ ਹੈ ਕਿ ਸਤਸੰਗਤ ਰੂਪੀ ਸਾਵਣ ਦੇ ਮਹੀਨੇ ਅੰਦਰ, ਬਹਾਰ ਅੰਦਰ ਜੋ ਵੀ ਜੀਵ ਆਤਮਾ ਵਾਹਿਗੁਰੂ ਦੇ ਚਰਨਾਂ ਨਾਲ ਪਿਆਰ ਪਾਉਂਦੀ ਹੈ, ਸਰਸੀ, ਸਰਸੀ ਦਾ ਅਰਥ ਹੈ ਉਹ ਰਸ ਨਾਲ ਭਰ ਜਾਂਦੀ ਹੈ, ਆਨੰਦ ਨਾਲ ਭਰ ਜਾਂਦੀ ਹੈ। ਭਾਵ ਜਿਨ੍ਹਾਂ ਜੀਵ ਆਤਮਾ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਪਿਆਰ ਪਾਇਆ ਹੈ, ਉਹਨਾਂ ਦਾ ਹਿਰਦਾ ਸਾਵਣ ਦੇ ਮਹੀਨੇ ਰਾਹੀਂ ਰਸਾਂ ਵਰਗਾ ਹਰਿਆ ਭਰਿਆ, ਖੁਸ਼ੀਆਂ ਵਰਗਾ ਹੋ ਜਾਂਦਾ ਹੈ। ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ। ਜਿਨ੍ਹਾਂ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਹੈ, ਉਹਨਾਂ ਦਾ ਮਨ ਤਨ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ। ਵਿਖਿਆ ਰੰਗ ਕੁੜਿਆਵਿਆ ਦਿਸਣ ਸੱਭੇ ਛਾਰ। ਤੇ ਜਿਹੜਾ ਝੂਠਾ ਰੰਗ ਹੈ, ਵਿਕਾਰਾਂ ਦਾ ਰੰਗ ਹੈ, ਭਾਵ ਸੰਸਾਰ ਦਾ ਰੰਗ ਹੈ, ਉਹ ਛਾਰ ਹੋ ਜਾਂਦਾ ਹੈ, ਸੁਆਹ ਹੋ ਜਾਂਦਾ ਹੈ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ। ਜਿਵੇਂ ਸਾਉਣ ਦੇ ਮਹੀਨੇ ਵਿੱਚ ਸੁਵੰਤੀ ਬੂੰਦ ਡਿੱਗਦੀ ਹੈ, ਬਬੀਹਾ ਹੀ ਪੀਂਦਾ ਹੈ, ਕਹਿੰਦੇ ਇਸੇ ਤਰ੍ਹਾਂ ਵਾਹਿਗੁਰੂ ਦੀਆਂ ਰਹਿਮਤਾਂ ਬਖਸ਼ਾਂ ਹਰ ਥਾਂ ਤੇ ਬਰਸ ਰਹੀਆਂ ਨੇ। ਪਰ ਕੌਣ ਨਾਮ ਰੂਪੀ ਸੁਵੰਤੀ ਬੂੰਦ ਨੂੰ ਪ੍ਰਾਪਤ ਕਰਦਾ ਹੈ? ਮਿਲ ਸਾਧੂ ਪੀਵਣ ਹਾਰ, ਜਿਨ੍ਹਾਂ ਨੂੰ ਗੁਰੂ ਮਿਲ ਗਿਆ ਹੈ, ਜਿਨ੍ਹਾਂ ਨੂੰ ਗੁਰਮੁਖ ਪਿਆਰੇ ਮਿਲ ਗਏ ਨੇ, ਜਿਨ੍ਹਾਂ ਨੂੰ ਸਤਸੰਗਤ ਮਿਲ ਗਈ ਹੈ, ਉਹੀ ਸਤਸੰਗਤ ਦੀ ਬਦੌਲਤ ਨਾਮ ਰੂਪੀ ਸੁਵੰਤੀ ਬੂੰਦ ਨੂੰ ਪ੍ਰਾਪਤ ਕਰ ਸਕਦੇ ਨੇ। ਤੇ ਜਿਨ੍ਹਾਂ ਨੂੰ ਸੁਵੰਤੀ ਬੂੰਦ ਪ੍ਰਾਪਤ ਹੋ ਗਈ, ਵਣ ਤਿੰਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ। ਉਹਨਾਂ ਦਾ ਤਨ ਮਨ ਜਿਵੇਂ ਵਣ ਤ੍ਰਿਣ, ਭਾਵ ਸਾਰਾ ਜੰਗਲ ਘਾਹ ਬੂਟੇ ਹਰੇ ਭਰੇ ਹੋ ਜਾਂਦੇ ਨੇ ਬਾਰਿਸ਼ ਪੈਣ ਦੇ ਨਾਲ, ਅੰਮ੍ਰਿਤ ਬੂੰਦ ਮਿਲਣ ਦੇ ਨਾਲ। ਜੀਵ ਦੇ ਸਾਰੇ ਇੰਦਰੇ, ਗਿਆਨ ਇੰਦਰੇ, ਕਰਮ ਇੰਦਰੇ, ਉਹਦੀਆਂ ਅੱਖਾਂ ਵੀ ਪਵਿੱਤਰ ਹੋ ਜਾਂਦੀਆਂ, ਉਹਦੇ ਨੇਤਰ ਪਵਿੱਤਰ ਹੋ ਜਾਂਦੇ, ਉਹਦੇ ਕਰਨ ਪਵਿੱਤਰ ਹੋ ਜਾਂਦੇ ਨੇ, ਉਹਦੇ ਹੱਥ ਪੈਰ ਸਾਰਾ ਸਰੀਰ ਪਵਿੱਤਰ ਹੋ ਜਾਂਦਾ ਹੈ ਜਿਹਦੇ ਕੋਲ ਪਰਮਾਤਮਾ ਦਾ ਨਾਮ ਹੈ। ਇਸ ਕਰਕੇ ਦਾਤਾਰ ਜੀ ਕਹਿੰਦੇ, ਨਾਮ ਨੂੰ ਜਿਨ੍ਹਾਂ ਨੂੰ ਨਾਮ ਦੀ ਕੀਮਤ ਪਤਾ ਹੈ, ਹਰ ਮਿਲਣਾ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ, ਉਹਨਾਂ ਦਾ ਅੰਦਰ ਪਰਮਾਤਮਾ ਨੂੰ ਮਿਲਣ ਲਈ ਲੋਚਦਾ ਹੈ। ਪਰ ਵਾਹਿਗੁਰੂ ਦੀ ਬਖਸ਼ਿਸ਼, ਕਰਮ ਦਾ ਭਾਵ ਇੱਥੇ ਹੈ ਬਖਸ਼ਿਸ਼, ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੀ ਹਰੀ ਨੂੰ ਮਿਲਿਆ ਜਾਂਦਾ ਹੈ। ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ। ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਨੂੰ ਪਾ ਲਿਆ ਹੈ, ਸਦਾ ਉਹਨਾਂ ਤੋਂ ਵਾਰ ਨੇ ਬਲਿਹਾਰ ਨੇ ਜਾਈਏ। ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ। ਇਹ ਅਰਦਾਸ ਕਰੀਏ, ਹੇ ਵਾਹਿਗੁਰੂ, ਹੇ ਹਰੀ, ਮੇਰੇ ਤੇ ਮਾਇਆ ਕਰ, ਕਿਰਪਾ ਕਰ, ਮੈਨੂੰ ਵੀ ਆਪਣੇ ਨਾਲ ਮਿਲਾ ਲੈ। ਕਿਉਂਕਿ ਜਿਨ੍ਹਾਂ ਨੂੰ ਤੂੰ ਮਿਲਾ ਲਿਆ, ਸਾਵਣ ਤਿੰਨਾਂ ਸੁਹਾਗਣੀ, ਜਿਨ੍ਹਾਂ ਰਾਮ ਨਾਮ ਉਰਹਾਰ, ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦਾ ਹਾਰ ਪਰੋ ਲਿਆ, ਉਹ ਜੀਵ ਆਤਮਾ ਸਦਾ ਸੁਹਾਗਣਾ ਨੇ। ਉਹਨਾਂ ਦਾ ਕੰਤ ਕਦੀ ਵੀ ਜਗਤ ਸੰਸਾਰ ਤੋਂ ਕੂਚ ਨਹੀਂ ਕਰਦਾ। ਵਾਹਿਗੁਰੂ ਅਵਿਨਾਸ਼ੀ ਹੈ, ਉਹ ਜੀਵ ਆਤਮਾਵਾਂ ਗੁਰਮੁਖ ਸਦਾ ਸੁਹਾਗਣ ਹੁੰਦੇ ਹਨ, ਜਿਹੜੇ ਪਰਮਾਤਮਾ ਦੇ ਪਿਆਰ ਵਿੱਚ ਜੁੜੇ ਰਹਿੰਦੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਸ਼ਹੀਦ ਭਾਈ ਤਾਰੂ ਸਿੰਘ ਜੀ, ਅੱਜ ਉਹਨਾਂ ਦਾ ਵੀ ਸ਼ਹਾਦਤ ਦਿਹਾੜਾ ਹੈ, ਜਿਨ੍ਹਾਂ ਨੇ ਪਾਪੀ ਜ਼ਕਰੀਆ ਖਾਨ ਦੇ ਜ਼ੁਲਮਾਂ ਦੇ ਨੂੰ ਸਹਾਰਦੇ ਹੋਏ ਈਨ ਨਹੀਂ ਮੰਨੀ ਅਤੇ ਆਪਣੀ ਸਿੱਖੀ ਨੂੰ ਕੇਸਾਂ ਸਵਾਸਾਂ ਨਾਲ ਨਿਭਾਇਆ, ਆਪਣੇ ਖੋਪਰ ਨੂੰ ਉਤਰਵਾ ਲਿਆ ਪਰ ਆਪਣੇ ਕੇਸਾਂ ਨੂੰ ਨਹੀਂ ਉਤਰਾਇਆ, ਸਿੱਖੀ ਤੋਂ ਮੂੰਹ ਨਹੀਂ ਫੇਰਿਆ। ਇਸ ਕਰਕੇ ਅਸੀਂ ਸਦਾ ਉਹਨਾਂ ਨੂੰ ਅਰਦਾਸ ਵਿੱਚ ਯਾਦ ਕਰਦੇ ਹਾਂ ਕਿ ਜਿਨ੍ਹਾਂ ਆਪਣੀ ਸਿੱਖੀ ਨੂੰ ਕੇਸਾਂ ਸਵਾਸਾਂ ਨਾਲ ਨਿਭਾਇਆ, ਤਿਨ੍ਹਾਂ ਨੂੰ ਸਦਾ ਯਾਦ ਕਰਕੇ ਆਪਾਂ ਵਾਹਿਗੁਰੂ ਦਾ ਨਾਮ ਪੁਕਾਰਦੇ ਹਾਂ। ਸੋ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਨੌਜਵਾਨ ਅਵਸਥਾ ਵਿੱਚ ਉਹਨਾਂ ਨੇ ਲਾਹੌਰ ਦੀ ਧਰਤੀ 'ਤੇ ਜਾ ਕਰਕੇ ਆਪਣੀ ਸ਼ਹਾਦਤ ਦਿੱਤੀ, ਉਹਨਾਂ ਦੀ ਸ਼ਹਾਦਤ ਨੂੰ ਵੀ ਕੋਟਿਆਂ ਕੋਟ ਪ੍ਰਣਾਮ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਡੇ ਹਿਰਦਿਆਂ ਅੰਦਰ ਸਾਡੇ ਪੁਰਾਤਨ ਅਤੇ ਨਵੀਨ ਗੁਰਸਿੱਖਾਂ ਦੀ ਸ਼ਹਾਦਤਾਂ ਵਾਲਿਆਂ ਦੀ, ਸ਼ਹੀਦਾਂ ਦੀਆਂ ਯਾਦਾਂ ਪ੍ਰੇਮ ਸਦਾ ਬਣਿਆ ਰਹੇ।
ਫੁੱਲਾਂ ਚੁੱਕਾਂ ਦੀ ਖਿਮਾ ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਤਿੰਨਾਂ ਦੇ ਜਿੱਥੇ ਪਾਸੋਂ ਸਰਵਣ ਕਰੀਏ। ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਹਿ ਕੁਦਰਤ ਸੁਣਾ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵ ਆਕਾਰ ਕੁਦਰਤ ਪੇਤ ਪੁਰਾਣ ਕਤੇਬਾਂ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਸ ਜਿਨਸੀ ਰੰਗੇ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਪਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਨੂੰ ਕਾਦਰ ਕਰ।

0: ਤੇਹਾ ਵੇਗ ਮੁਹੱਲਾ ਦੂਜਾ
1: ਹਉਮੈ ਆਜਾਤ ਹੈ ਹਉਮੈ ਕਰਮ ਕਮਾਏ ਹਉਮੈ ਹੀ ਬੰਧਨਾ ਫਿਰ ਜੋ ਨੀ ਪਾਏ ਹਉਮੈ ਕਿਥੋਂ ਉਪਜੈ ਕਿ ਸੰਜਮੇ ਜਾਏ ਹਉਮੈ ਇਹੋ ਹੁਕਮ ਹੈ ਪੈ ਕਰ ਫਿਰਾਏ ਹਉਮੈ ਦੀਰਘ ਰੋਗ ਹੈ ਦਾਰੂ ਪੀ ਸਮਾਏ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਕਹਿ ਸੁਣੋ ਜਨੋ ਇੱਕ ਸੰਜਮ ਦੁੱਖ ਜਾਏ ਬੋੜੀ ਸਿਰ ਕੀਤੀ ਸੰਤੋਖੀ।

ਗਲ ਮਾਲਾ ਤਿਲਕ ਲਾਲਾ ਟੰਗ ਦੋ ਧੋਤੀ ਬਸਤਰ ਕਪਾਟੰਗ ਜੇ ਜਾਣਸ ਬਰਮੰਗ ਕਰਮੰਗ ਸਭ ਫੋਕੜ।

ਆਏ ਮੰਨੇ ਪਤੂ ਜੈ ਸਾਲਾਹੀ ਸਚ ਸੂਤ ਦਰਗੇ ਅੰਦਰ ਪਾਈ ਤਗਣਾ ਤੂੜ ਸੂਤ ਮਹੱਲਾ ਪਹਿਲਾ ਤਗਣਾ ਇੰਦਰੀ ਤਗਣਾ ਨਾਰੀ ਭਲਕੇ ਥੁੱਕ ਪਵਨੇ ਦਾੜੀ ਤਗਣਾ ਪੈਰੀ ਤਗਣਾ ਹੱਥੀ ਤਗਣਾ ਜੇਵਾ ਤਗਣਾ ਅੱਖੀ

ਰਹੇ ਹੋ ਗੁਰੂ ਕੀ ਸਾਜਣੀ ਬਾਜੀ ਪਰਮ ਪਿਆਰੀ ਸਾਧ ਸਿੰਘ ਪਾਗੇ ਹੋ ਜੇ ਅੰਮ੍ਰਿਤ ਵੇਲੇ ਦੀ ਹਾਜ਼ਰੀ ਪਰਦੇ ਹੋਏ ਪਾਵਨ ਪਵਿੱਤਰਾਸਾ ਕੀ ਵਾਰ ਦਾ ਕੀਰਤਨ ਆਪ ਜੀ ਨੇ ਸ਼ਰਧਾ ਪਾਵਨ ਆਨੰਦ ਨਾਲ ਸਰਵਨ ਕੀਤਾ ਹੈ। ਆਉਣ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲਿਆਂ ਪਾਸੋਂ ਪਾਵਨ ਪਵਿੱਤਰ ਮੁੱਖ ਭਾਗ ਦੀ ਕਥਾ ਅਤੇ ਇਤਿਹਾਸਕ ਵਿਚਾਰਾਂ ਸਰਵਨ ਕਰੀ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ।

आहिन ससहज सुपहाए दर्शन परसे गुरु का जन्म मरण दुख जाए।

राख जन की आप, तरन तारन हर निध दुख न सके बियाप, साधु संग पजहो गोपाल।

ਸਾਰੀ ਸੰਗਤ ਮਾਈ ਭਾਈ ਗੁਰਸਿੱਖ ਬਹੁਤ ਹੀ ਪਿਆਰ ਵਿੱਚ ਗੁਰੂ ਦਰਬਾਰ ਵਿੱਚ ਸੱਜ ਬੈਠੇ ਹੋ। ਆਓ ਬਹੁਤ ਹੀ ਪਿਆਰ ਸਹਿਤ ਗੁਰੂ ਫਤਿਹ ਨਾਲ ਸਾਂਝ ਪਾਓ, ਰਸਨਾ ਦੁਆਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਗੁਰੂ ਗਰੀਬ ਨਿਵਾਜ ਜੁਗ ਹੋ ਜੁਗ ਅਟਲ ਆਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਸਵਾਰੀ ਸੰਗਤ ਜੀ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਹੈ। ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲ ਸਾਰ, ਧਨ ਸੋ ਦਿਨਸ ਸੰਜੋਗੜਾ ਜਿਤ ਡੱਠਾ ਗੁਰ ਦਰਸਾਰ। ਉਹ ਘੜੀਆਂ, ਉਹ ਸਮਾਂ, ਟਾਈਮ ਜਿਹੜਾ ਸਫਲ ਹੈ, ਸਫਲ ਹੈ, ਸਫਲ ਹੈ। ਧਨ ਸੋ ਵੇਲਾ ਘੜੀ ਧਨ, ਧਨ ਮੂਰਤ, ਉਹ ਮਹੂਰਤ ਵੀ ਸਫਲ ਇਹ ਨੇ ਜਿਸ ਵੇਲੇ ਆਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੀਦਨੇ ਦੀਦਾਰ ਪ੍ਰਾਪਤ ਹੋਏ ਨੇ। ਰੁੱਤ ਸੁਹਾਵੀ ਨਾਨਕਾ ਜਿਤ ਪ੍ਰਭ ਆਵੇ ਚਿਤ, ਜਿਤ ਦਿਨ ਬਿਸਰੈ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ। ਇਹ ਮੈਂ ਪ੍ਰਮਾਣ ਤੁਹਾਡੇ ਨਾਲ ਤਦੋਂ ਸਾਂਝੇ ਕੀਤੇ ਨੇ ਅੱਜ ਜਿਹੜਾ ਹੈ ਸਾਵਣ ਦੇ ਮਹੀਨੇ ਦੀ ਆਰੰਭਤਾ ਹੋਈ ਹੈ। ਉਹ ਘੜੀਆਂ ਸਫਲੀਆਂ ਨੇ ਜਿਸ ਵੇਲੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੀ ਦਾਤ ਪ੍ਰਾਪਤ ਹੁੰਦੀ ਹੈ। ਤੁਸੀਂ ਜਿੰਨੇ ਪਿਆਰੇ ਗੁਰਸਿੱਖ ਬੈਠੇ ਹੋ, ਤੁਹਾਡੇ ਵਿੱਚੋਂ ਬਹੁਤੇ ਗੁਰਸਿੱਖ ਨੇਮੀ ਪ੍ਰੇਮੀ ਨੇ ਜਿਹੜੇ ਦੋ ਟਾਈਮ ਵੀ ਹਾਜ਼ਰੀ ਭਰਦੇ ਨੇ, ਕਈ ਉਹ ਵੀ ਨੇ ਜਿਹੜੇ ਇੱਕ ਟਾਈਮ ਹਾਜ਼ਰੀ ਭਰਦੇ ਨੇ, ਕਈ ਉਹ ਵੀ ਨੇ ਜਿਹੜੇ ਐਤਵਾਰ ਵਾਲੇ ਦਿਨ ਹਾਜ਼ਰੀ ਭਰਦੇ ਨੇ। ਅੱਜ ਤੁਹਾਡੇ ਵਿੱਚ ਉਹ ਵੀ ਬੈਠੇ ਨੇ ਜਾਂ ਦੂਰ ਦੁਰਾਡੇ ਘਰਾਂ ਵਿੱਚ ਬਾਣੀ ਦਾ ਆਨੰਦ ਪ੍ਰਾਪਤ ਕਰਦੇ ਨੇ, ਜਿਹੜੇ ਕਹਿੰਦੇ ਜੀ ਵੀ ਸੰਗਰਾਂਦ ਵਾਲੇ ਦਿਨ ਤੇ ਗੁਰਦੁਆਰਾ ਸਾਹਿਬ ਭਾਈ ਚਲੇ ਜਾਣਾ ਚਾਹੀਦਾ, ਜੇ ਬਾਕੀ ਦਿਨ ਨਹੀਂ ਗਏ ਤਾਂ ਸੰਗਰਾਂਦ ਵਾਲੇ ਦਿਨ ਹੀ ਕਿਸੇ ਨਾ ਕਿਸੇ ਢੰਗ ਦੇ ਨਾਲ ਜੀਵਨ ਨੂੰ ਸਫਲ ਕਰਨ ਵਾਸਤੇ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰੂ ਸਵਾਰੀ ਸੰਗਤ ਜੀ, ਅੱਜ ਸਾਵਣ ਦੇ ਮਹੀਨੇ ਦੀ ਆਰੰਭਤਾ ਹੋਈ ਹੈ ਤਾਂ ਜਿਸ ਵੇਲੇ ਆਰੰਭ ਦੇ ਬੋਲ ਆਉਂਦੇ ਨੇ ਮਹਾਰਾਜ ਕਹਿੰਦੇ ਕਿਰਤ ਕਰਮ ਕੇ ਵਿਛੋੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਮ। ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆ ਗਈਆਂ ਗਰੀਬ ਨਿਵਾਜ, ਆਪ ਕਿਰਪਾ ਕਰੋ ਆਪਣੀ ਬਾਰਗਾਹ ਵਿੱਚ ਸਾਡਾ ਟਿਕਾਣਾ ਬਣ ਜਾਵੇ। ਜਿਸ ਵੇਲੇ ਸਾਵਣ ਦੇ ਮਹੀਨੇ ਦੀ ਗੁਰੂ ਸਵਾਰੀ ਸੰਗਤ ਜੀ ਆਰੰਭਤਾ ਹੁੰਦੀ ਹੈ ਤਾਂ ਨਾਲ ਦੀ ਨਾਲ ਸਾਨੂੰ ਯਾਦ ਆ ਜਾਂਦਾ ਹੈ ਸਾਵਣ ਦੀ ਪਹਿਲੀ ਨੂੰ, ਹਮੇਸ਼ਾ ਹੀ ਸਾਵਣ ਦੀ ਪਹਿਲੀ ਨੂੰ ਭਾਵ ਕੇ ਜਿੱਦਣ ਸਾਵਣ ਦੀ ਸੰਗਰਾਂਦ ਦੀ ਆਰੰਭਤਾ ਹੁੰਦੀ ਹੈ ਹਮੇਸ਼ਾ ਹੀ ਪੂਰਨ ਗੁਰਸਿੱਖ ਭਾਈ ਸਾਹਿਬ ਜੀ, ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ, ਹੁੰਦਾ ਸਾਵਣ ਦੀ ਪਹਿਲੀ ਨੂੰ ਹੀ ਹੈ, ਜਿਸ ਦਿਨ ਮੇਰੇ ਗਰੀਬ ਨਿਵਾਜ ਜੀ ਦੀ ਕਿਰਪਾ ਦਾ ਸਦਕਾ ਸਿੱਖੀ ਦੀ ਆਣ ਸ਼ਾਨ ਵਾਸਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਂਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕੀਤੀ ਹੈ, ਸਾਵਣ ਦੀ ਪਹਿਲੀ ਹੈ। ਸਰੀਰ ਜਿਹੜਾ ਹੈ

ਤਾਂ ਫਿਰ ਸਿੱਖੀ ਬਰਕਰਾਰ ਨਹੀਂ, ਫਿਰ ਡੈਡ ਹੈ। ਧੰਨ ਮਹਾਰਾਜ ਨੇ ਜਿੱਥੇ ਗੁਰੂ ਸਵਾਰੀ ਸੰਗਤ ਜੀ ਖੰਡੇ ਬਾਟੇ ਦੀ ਪੌੜ ਬਖਸ਼ੀ ਹੈ, ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ, ਤਾਂ ਮਹਾਰਾਜ ਨੇ ਉਸ ਜਗ੍ਹਾ ਦਾ ਨਾਮ ਹੀ ਕੇਸਗੜ੍ਹ ਸਾਹਿਬ ਰੱਖਿਆ। ਕੇਸਾਂ ਤੋਂ ਆਰੰਭਤਾ ਹੁੰਦੀ ਹੈ। ਤਾਂ ਗੁਰੂ ਸਵਾਰੀ ਸੰਗਤ ਜੀ ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਤਾਰੂ ਸਿੰਘ ਜੀ ਨੇ ਸਿੱਖੀ ਦੀ ਆਣ ਸ਼ਾਨ ਵਾਸਤੇ ਲਾਹੌਰ ਵਿਖੇ ਨਖਾਸ ਚੌਂਕ ਵਿਖੇ ਆਪਣਾ ਖੋਪਰਾ ਲੁਹਾਉਣਾ ਤਾਂ ਮਨਜ਼ੂਰ ਕਰ ਲਿਆ, ਪਰ ਗੁਰੂ ਨੇ ਇੰਨੀ ਕਿਰਪਾ ਕੀਤੀ ਹੈ, ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਭਾਈ ਤਾਰੂ ਸਿੰਘ ਜੀ ਦੀ ਸਿੱਖੀ ਤੋੜ ਨਿਭਾ ਦਿੱਤੀ। ਸੇਵਕ ਹੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚੜ੍ਹਤੇ ਰਾਖਿਓ ਚੀਤ, ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉੱਠ ਉਵਾਹੂ ਕੋ ਦੌਰਿਓ, ਆਗਿਆ ਮੈਂ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਨਿਓ, ਭਇਓ ਕਿਰਪਾਲ ਠਾਕੁਰ ਸੇਵਕ ਸਵਰੇ ਹਲਤ ਪਲਾਤਾ, ਧੰਨ ਸੇਵਕ ਸਫਲ ਉਹ ਆਇਆ ਜਣ ਨਾਨਕ ਖਸਮ ਪਛਾਤਾ। ਜਿੰਨੇ ਤੁਸੀਂ ਬੈਠੇ ਹੋ ਰਸਨਾ ਦੁਆਰੇ ਆਖੋ ਸਤਨਾਮ ਸ਼੍ਰੀ। ਭਾਈ ਤਾਰੂ ਸਿੰਘ ਜੀ ਨੂੰ ਤਰ੍ਹਾਂ ਤਰ੍ਹਾਂ ਦਾ ਲਾਲਚ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ। ਸ਼੍ਰੀ ਮਾਨ ਸਤਿਕਾਰਯੋਗ ਭਾਈ ਤਾਰੂ ਸਿੰਘ ਜੀ ਦੇ ਜਿਹੜੇ ਜਕਰੀਏ ਦੇ ਨਾਲ ਸਵਾਲ ਜਵਾਬ ਹੋਏ ਨੇ, ਕਵੀ ਦੀ ਕਲਮ ਨੇ ਬਹੁਤ ਪਿਆਰਾ ਉਹਨਾਂ ਨੂੰ ਕਲਮ ਬੰਦ ਕੀਤਾ। ਲਾਲਚ ਦੰਦਾ ਕਹਿੰਦਾ ਧਰਮ ਛੱਡ ਦੇ ਤੈਨੂੰ ਰਾਜ ਭਾਗ ਮਿਲ ਜਾਵੇਗਾ, ਬੇਗਮਾਂ ਮਿਲ ਜਾਣਗੀਆਂ, ਤੈਨੂੰ ਨਵਾਬੀਆਂ ਮਿਲ ਜਾਣਗੀਆਂ, ਪਰ ਗੁਰੂ ਦੇ ਪਿਆਰੇ ਗੁਰਸਿੱਖ ਨੇ ਸਭ ਨਵਾਬੀਆਂ ਸਭ ਕੁਝ ਜਿਹੜਾ ਜੁੱਤੀ ਦੀ ਨੋਕ ਨਾਲ ਠੁਕਰਾਇਆ ਹੈ। ਜਿਵੇਂ ਸਾਡੇ ਛੋਟੇ ਬਾਬਿਆਂ ਨੇ, ਬਾਬਾ ਫਤਿਹ ਸਿੰਘ ਜੀ ਨੇ, ਬਾਬਾ ਜੋਰਾਵਰ ਸਿੰਘ ਜੀ ਨੇ ਵਜੀਦੇ ਦੇ ਲਾਲਚਾਂ ਨੂੰ ਜੁੱਤੀ ਦੀ ਨੋਕ ਦੇ ਨਾਲ ਠੁਕਰਾਇਆ ਸੀ। ਉਹਨਾਂ ਕਮਾਲ ਦੇ ਬੋਲ ਕਹੇ ਸੀ, ਉਹ ਵਜੀਦਾ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਅਕਾਲ ਸ਼ਹਿਣ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਣਾ ਸੁਣ ਲਓ ਜਰਾ ਦਿਲ ਕੇ ਕਾਨ ਸੇ, ਹਮ ਕਹਿ ਰਹੇ ਤੁਮਕੋ ਖੁਦਾ ਕੀ ਜਵਾਨ ਸੇ। ਤੂੰ ਸੱਚ ਮਿਟਾਉਣਾ ਚਾਹੁੰਦਾ, ਸੱਚ ਨਹੀਂ ਮਿਟੇਗਾ, ਸੱਚ ਜੁਗੋ ਜੁਗ ਅਟਲ ਹੈ, ਸੱਚ ਕਦੇ ਮਿਟਦਾ ਨਹੀਂ ਹੈ, ਸਮਾਂ ਲੰਘ ਜਾਂਦਾ ਸੱਚ ਤਾਂ ਫਿਰ ਪ੍ਰਗਟ ਹੋ ਜਾਂਦਾ ਹੈ। ਆ ਜਿਹੜੀ ਤੁਸੀਂ ਮੂਵੀ ਬਹੁਤ ਪਿਆਰ ਵਿੱਚ ਦੇਖੀ ਹੈ ਸਤਲੁਜ, ਜਿਸ ਵੇਲੇ ਭਾਈ ਖਾਲੜੇ ਨੂੰ ਵਗਦੇ ਨਦੇ ਦਰਿਆ ਵਿੱਚ ਹਰੀਕੇ ਵਿਖੇ ਰੋੜਿਆ ਹੋਵੇਗਾ, ਉਹਨਾਂ ਤੇ ਇੱਥੋਂ ਤੱਕ ਉਹਦਾ ਨਾਮੋ ਨਿਸ਼ਾਨ ਮਿਟਾਤਾ ਹੋਵੇਗਾ, ਉਹਦੇ ਜੋੜਾ ਜੁੱਤੀ ਸਭ ਕੁਝ ਹੀ ਵਿੱਚ ਹੀ ਵਗਦੇ ਦਰਿਆ ਵਿੱਚ ਡੁਬੋ ਦਿੱਤਾ ਹੈ। ਪਰ ਅੱਜ 33 ਸਾਲਾਂ 32 ਸਾਲਾਂ ਬਾਅਦ ਸੱਚ ਫਿਰ ਪ੍ਰਗਟ ਹੋ ਗਿਆ। ਸੱਚ ਕਦੇ ਛੁੱਪਦਾ ਹੈ? ਤਾਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ ਜਕਰੀਏ ਨੂੰ ਆਖਿਆ ਤੀ, ਸੱਚ ਨੂੰ ਮਟਾਉਣਾ ਚਾਹੁੰਦਾ ਹੈ, ਸੱਚ ਜੁਗੋ ਜੁਗ ਅਟਲ ਹੈ, ਮੈਂ ਲਾਲਚਾਂ ਵਿੱਚ ਨਹੀਂ ਆਉਣ ਵਾਲਾ। ਬੜੇ ਕਮਾਲ ਦੇ ਬਚਨ ਕਹੇ ਸੀ, ਕਹਿਣ ਲੱਗੇ ਸੁਣ ਲਾ, ਧਰਮ ਕੇ ਹੇਤ ਸਰੀਰ ਮੇਰਾ, ਪ੍ਰਣ ਪਾਲ ਕੇ ਖਾ ਕੇ ਸਾਥ ਮਿਲੇਗਾ, ਧਰਮ ਪਹਿਚੇ ਤਾਂ ਡੋਲ ਖੜਾ, ਬ੍ਰਹਿਮੰਡ ਹਿਲੇ ਪਰ ਜੇ ਨਾ ਹਿਲੇਗਾ, ਸਾਜੋ ਸਮਾਜ ਬੇਭੂਤੀ ਕੋ ਰਾਜ, ਕੁੰਭੇਰ ਭੰਡਾਰ ਕੋ ਦੁਆਰ ਖੁੱਲੇਗਾ, ਏਤੀ ਸਮੱਗਰੀ ਦੇਖ ਕਦਾਪ ਨਾ, ਤਾਰੂ ਮਿਰਦੰਗ ਕੋ ਚਿੱਤ ਡੁਲੇਗਾ। ਮੈਂ ਕਲਗੀਆਂ ਵਾਲੇ ਦਾ ਸ਼ੇਰ ਹਾਂ, ਆ ਤੇਰੀ ਝੂਠੀ ਸਮੱਗਰੀ ਵੇਖ ਕੇ ਨੂੰ ਮੇਰਾ ਮਨ ਡਾਵਾਂ ਡੋਲ ਨਹੀਂ ਆਉਣ ਵਾਲਾ। ਅੱਜ ਦਾ ਦਿਹਾੜਾ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਪੂਲੇ ਨਗਰ ਦੇ ਵਸਨੀਕ ਭਾਈ ਤਾਰੂ ਸਿੰਘ ਜੀ ਦਾ ਦਿਹਾੜਾ ਬੜੀ ਚੜ੍ਹਦੀ ਕਲਾ ਵਿੱਚ ਗੁਰਸਿੱਖ ਮਨਾਉਂਦੇ ਨੇ, ਔਰ ਹੁੰਦਾ ਪਹਿਲੀ ਸਾਵਣ ਦੀ ਨੂੰ ਹੈ, ਸੰਗਰਾਂਦ ਨੂੰ। ਅੱਜ ਸਾਵਣ ਦੀ ਮਹੀਨੇ ਦੀ ਆਰੰਭਤਾ ਹੈ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ, ਮਨ ਤਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ।

ਸਾਵਣ ਦੇ ਮਹੀਨੇ ਵਿੱਚ ਗਰੀਬ ਨਿਵਾਜ ਕਹਿੰਦੇ ਗੁਰੂ ਕੇ ਪਿਆਰੇ ਗੁਰਸਿੱਖ ਨੂੰ ਇੱਕ ਨਾਮ ਦਾ ਆਸਰਾ ਹੈ, ਗੁਰੂ ਦੇ ਚਰਨ ਕਮਲਾਂ ਦਾ ਧਿਆਨ ਰੱਖਦਾ ਹੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ। ਸਾਰੀਆਂ ਭੁੱਖਾਂ ਜਿਹੜੀਆਂ ਨੇ ਉਹ ਨਾਮ ਕਰਕੇ ਖਤਮ ਹੋ ਜਾਂਦੀਆਂ ਨੇ। ਵਿਖਿਆ ਰੰਗ ਕੁੜਾਵਿਆ, ਦਿਸਣ ਸੱਬੇ ਸ਼ਾਰ, ਭਈਆ ਪਦਾਰਥਾਂ ਦੇ ਰੰਗ ਵੇਖਣ ਨੂੰ ਕਸੁੰਬੇ ਦਾ ਰੰਗ ਬੜਾ ਚਮਕਦਾ ਦਮਕਦਾ ਲਾਲ ਗੁਲਾਲ ਹੈ, ਪਰ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਝੜਦਿਆਂ ਕੋਈ ਬਹੁਤੀ ਦੇਰ ਹੀ ਨਹੀਂ ਲੱਗਦੀ। ਤੇਵੇਂ ਮਹਾਰਾਜ ਕਹਿੰਦੇ ਪਦਾਰਥਾਂ ਦੇ ਰੰਗ ਜਿਹੜੇ ਝੜਦਿਆਂ ਬਹੁਤੀ ਦੇਰ ਹੀ ਨਹੀਂ ਲੱਗਦੀ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਣ ਹਾਰ, ਵੀ ਨਾਮ ਅੰਮ੍ਰਿਤ ਬੂੰਦ ਸੋ ਵਨੀਕ ਹੈ, ਸੰਗਤ ਵਿੱਚ ਇਹ ਅੰਮ੍ਰਿਤ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਵਨ ਤਿੰਨ ਪ੍ਰਭ ਸੰਗ ਮੌਲਿਆ, ਸਮਰਥ ਪੁਰਖ ਅਪਾਰ, ਜਿਵੇਂ ਮੀਂਹ ਪੈਣ ਦੇ ਨਾਲ ਜੰਗਲ ਘਾਹ ਇਤ ਆਦਿਕ ਦਰਖਤ ਹਰੇ ਭਰੇ ਹੋ ਜਾਂਦੇ ਨੇ, ਜਿਸ ਵੇਲੇ ਨਾਮ ਜਲ ਦੀ ਅੰਮ੍ਰਿਤ ਦੀ ਵਰਖਾ ਹੁੰਦੀ ਹੈ, ਸਰੀਰ ਦੇ ਤਮਾਮ ਇੰਦਰੇ ਜਿਹੜੇ ਨੇ ਇੱਕ ਇੱਕ ਰੋਮ ਜਿਹੜਾ ਹਰਿਆ ਭਰਿਆ ਹੋ ਜਾਂਦਾ, ਮੌਲਿਆ ਕੇ ਖਿੜ ਜਾਂਦਾ ਹੈ। ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਰ, ਨਿਰੰਕਾਰ ਕਰਤਾਰ ਨੂੰ ਮਿਲਣ ਨੂੰ ਮਨ ਤਾਂ ਲੋਚਦਾ ਹੈ, ਪਰ ਗੁਰੂ ਦੀ ਕਿਰਪਾ ਕਰਮਾਂ ਦੁਆਰੇ ਮਿਲਾਪ ਹੁੰਦਾ। ਜਿੰਨੇ ਵੱਡਿਆਂ ਬੈਠੇ ਹੋ, ਸਭ ਵੱਡਿਆਂ ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਮਿਲਾਪ ਪ੍ਰਾਪਤ ਹੋ ਰਿਹਾ ਹੈ। ਸਾਵਣ ਤਿੰਨਾ ਸੁਹਾਗਣੀ, ਜਿਨ ਰਾਮ ਨਾਮ ਉਰਹਾਰ, ਉਹ ਜੀਵ ਰੂਪ ਇਸਤਰੀਆਂ ਸੁਹਾਗਵੰਤੀਆਂ ਨੇ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਹਰੀ ਨਾਮ ਦਾ ਹਾਰ ਪਰੋਲਿਆ ਹੈ। ਫਿਰ ਮਹਾਰਾਜ ਨੇ ਅੰਤ ਵਿੱਚ ਬਚਨ ਕਹੇ ਨੇ, ਜਿਣ ਜਿਣ ਨਾਮ ਧਿਆਇਆ, ਤਿਨਕੇ ਕਾਜ ਸਰੇ, ਹਰ ਗੁਰ ਪੂਰਾ ਰਧਿਆ, ਦਰਗ ਹੈ ਸੱਚ ਖਰੇ, ਸਰਬ ਸੁਖਾ ਨਿਧ ਚਰਨ ਹਾਰ, ਭਉ ਜਲ ਬਿਖਮ ਤਰੇ, ਪ੍ਰੇਮ ਭਗਤ ਤਿਨ ਪਾਈਆ, ਬਿਖਿਆ ਨਾਹੇ ਜਰੇ, ਕੂੜ ਗਏ ਦੁਬਿਧਾ ਨਸੀ, ਪੂਰਨ ਸੱਚ ਭਰੇ, ਪਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਧਰੇ, ਮਹਾ ਦੇਵਸ ਮੂਰਤ ਭਲੇ। ਫਿਰ ਅਰਜ ਕਰਾਂ ਮਹੀਨੇ ਦਿਨ ਘੜੀਆਂ ਸਫਲੀਆਂ ਨੇ, ਮਹਾ ਦਿਵਸ ਮੂਰਤ ਭਲੇ, ਜਿਸ ਕਾ ਨਦਰ ਕਰੇ, ਨਾਨਕ ਮੰਗੈ ਦਰਸਦਾਨ, ਕਿਰਪਾ ਕਰੋ ਹਰੇ। ਹੇ ਸਤਿਗੁਰੂ ਜੀ, ਮੈਂ ਤੁਹਾਥੋਂ ਦਾਨ ਮੰਗਦਾ ਜੇ, ਦਾਨ ਕਰਦਾ ਨੀ ਜੇ, ਦਾਨ ਮੰਗਦਾ ਜੇ, ਉਹ ਦਾਨ ਕਿਹੜਾ ਹੈ? ਦਰਸ਼ਨਾਂ ਦਾ ਦਾਨ ਮੰਗਦਾ, ਦਰਸ਼ਨ ਮੰਗੋ ਦੇ ਪਿਆਰੇ। ਤਾਂ ਗੁਰੂ ਸਵਾਰੀ ਸੰਗਤ ਜੀ, ਸਤਿਗੁਰੂ ਮਹਾਰਾਜ ਨੇ ਅੰਮ੍ਰਿਤ ਵੇਲੇ ਮੁੱਖ ਵਾਕ ਸਾਹਿਬ ਜੀ ਦੀ ਵੀ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਬਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 675 ਅਤੇ 676 ਤੇ ਸਤਿਗੁਰਾਂ ਦਾ ਸ਼ਬਦ ਸੁਭਾਈਮਾਨ ਹੈ। ਅੰਮ੍ਰਿਤ ਬਚਨਾਂ ਨਾਲ ਸਾਂਝ ਕਰਨੀ ਵੀ ਬਹੁਤ ਜ਼ਰੂਰੀ ਹੈ। ਆਓ ਚੰਦ ਮਿੰਟ ਦਾ ਸਮਾਂ, 10 ਮਿੰਟ ਦਾ ਸਮਾਂ ਪਿਆਰ ਵਿੱਚ ਮੁੱਖ ਵਾਕ ਸਾਹਿਬ ਜੀ ਦੇ ਵੀ ਅੱਖਰੀ ਅਰਥ ਕਰੀਏ।

ਗਰੀਬ ਨਿਵਾਜ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਦੀਨ ਜਿਹੜੇ ਗਰੀਬ ਬਣ ਜਾਂਦੇ, ਗਰੀਬ ਦਰਦ ਤਕਲੀਫਾਂ ਦੁੱਖ ਨਿਵਾਰ ਮਹਾਰਾਜ ਉਹਨਾਂ ਦੇ ਦੁੱਖ ਦਲਿੱਦਰ ਤਕਲੀਫਾਂ ਨਿਵਿਰਤ ਕਰ ਦਿੰਦੇ ਨੇ। ਜਾਂ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੀ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੈ ਓਸ ਉਸ ਬੰਦੇ ਨੂੰ ਜਿਹਨੂੰ ਦਰਦ ਹੋ ਰਹੀ ਹੈ, ਜਿਹਨੂੰ ਦੁੱਖ ਆ ਗਿਆ ਹੈ, ਜਿਹਨੂੰ ਘੜੀ ਔਖੀ ਆ ਗਈ ਹੈ, ਚਿਤ ਆਵੈ ਓਸ ਪਾਰ ਬ੍ਰਹਮ ਤਾਂ ਲੱਗੈ ਨਾ ਤੱਤੀ। ਵਾਹੋ ਤੱਤੀ ਵਾਹ ਤੋਂ ਭਾਵ ਮਹਾਰਾਜ ਦੁੱਖ ਦੀ ਘੜੀ ਨਹੀਂ ਵੇਖਣ ਦਿੰਦੇ। ਲੱਗੈ ਨਾ ਤੱਤੀ ਵਾਓ ਸਾਹਿਬ ਤਾਣਿਆ ਕਾ ਤਾਣ, ਆਏ ਨਾ ਜਾਈ ਥਿਰ ਸਦਾ ਗੁਰ ਸ਼ਬਦੀ ਸੱਚ ਜਾਣ, ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ, ਸਵਾਰਥ ਸਵਾਓ ਨਾ ਕੋ ਕਰੇ ਨਾ ਕਿਛ ਹੋਵੇ ਕਾਜ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਹ ਚਲ ਹੋਵੇ ਰਾਜ ਰਾਜ। ਨਿਹ ਚਲ ਜਿਹੜਾ ਚਲਾਏ ਮਨ ਨਹੀਂ ਹੁੰਦਾ, ਜਿਹੜੀ ਘੜੀ ਧਰੂ ਤੇ ਆ ਗਈ ਸੀ, ਬੜੀ ਔਖੀ ਘੜੀ ਆਈ, ਜਦੋਂ ਬਾਪ ਦੀ ਗੋਦ ਵਿੱਚੋਂ ਮਤਰਾਈ ਨੇ ਚਪੇੜਾਂ ਦੜ ਦੜ ਕਰਕੇ ਸੱਜੇ ਖੱਬੇ ਪੋਲੀਆਂ ਪੋਲੀਆਂ ਗੱਲਾਂ ਤੇ ਮਾਰ ਦਿੱਤੀਆਂ, ਬੜੀ ਔਖੀ ਘੜੀ ਆ ਗਈ, ਪਰ ਨਿਹਚਲ ਹੋਵੇ ਰਾਜ ਜਦੋਂ ਨਾਮ ਵੱਲੇ ਆ ਗਿਆ, ਗੁਰੂ ਦੇ ਵੱਲੇ ਤੁਰ ਪਿਆ ਤੇ ਰਾਜ ਅਟਲ ਮਿਲ ਗਿਆ। ਪ੍ਰਹਿਲਾਦ ਤੇ ਔਖੀ ਘੜੀ ਆਈ ਤਾਂ ਮਹਾਰਾਜ ਨੇ ਉਹਦੀਆਂ ਔਖੀਆਂ ਘੜੀਆਂ ਨੂੰ ਟਾਲ ਦਿੱਤਾ। ਸੰਡਾ ਮਰਕਾ ਜਾਏ ਪੁਕਾਰੇ, ਪੜੇ ਨਹੀਂ ਹਮ ਹੀ ਪਚ ਹਾਰੇ, ਕੀ ਕਰਦਾ ਜੇ ਕਹਿੰਦੇ ਰਾਮ ਕਹਿ ਕਰਤਾਲ ਬਜਾਵੇ ਚਟਿਆ ਸਭੇ ਵਿਗਾਰੇ। ਇਹ ਆਪ ਦੇ ਵਿਗੜੇ, ਬਾਕੀ ਲੜਕੇ ਵੀ ਵਿਗਾੜ ਦਿੱਤੇ ਨੇ। ਰਾਮ ਨਾਮਾ ਜਪਬੋ ਕਰੇ ਹਿਰਦੈ ਹਰ ਜੀ ਕੋ, ਸਿਮਰਨ ਧਰੈ ਮਾਂ ਕਹਿੰਦੀ ਹੈ ਪ੍ਰਹਿਲਾਦ ਦੀ, ਕਹਿੰਦੀ ਕਾਕਾ ਸੁਣ ਬਸੁਦਾ ਬਸ ਕੀਨੀ ਸਭ ਰਾਜੇ, ਬਿਣਤੀ ਕਰੇ ਪਟਰਾਨੀ ਪੂਤ, ਪ੍ਰਹਿਲਾਦ ਕਹਿਆ ਨਹੀਂ ਮਾਨੈ ਤਿਣ ਤੋ, ਔਰ ਠਾਨੀ ਦਰਦ। ਫਿਰ ਕੀ ਹੋਇਆ, ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰਸੈ ਔਦ ਕਨੇਰੀ ਗੇਰ ਤਾਰ ਜਲ ਜਵਾਲਾ ਪੈ ਰਾਖਿਓ ਰਾਜਾ ਰਾਮ ਮਾਇਆ। ਫਿਰ ਹੀ ਮਹਾਰਾਜ ਨੇ ਕੌਤਕੀ ਐਸਾ ਵਰਤਾ ਦਿੱਤਾ, ਦੁੱਖ ਲੱਗਣ ਹੀ ਦਿੱਤਾ, ਦਰਦ ਦੂਰ ਕਰ ਦਿੱਤਾ, ਉਹ ਗਰੀਬਾਂ ਨੂੰ ਨਿਵਾਜਣ ਵਾਲਾ ਹੈ। ਤਾਂ ਹੀ ਤਾਂ ਗਰੀਬ ਨਿਵਾਜ ਕਹਿੰਦੇ ਐਸੀ ਲਾਲ ਤੋ

ਦੁੱਖਾਂ ਨੂੰ ਨਿਵਿਰਤ ਕਰਨ ਵਾਲੇ ਨੇ। ਆਣ ਸੰਜਮ ਠਾਕੁਰ ਰਾਖੇ ਜਨ ਕੀ ਆਪ, ਜਿਹੜੇ ਸੇਵਕ ਬਣ ਜਾਂਦੇ ਉਹਨਾਂ ਦੀ ਪੈਜ ਸਵਾਰ ਦੇ, ਜਿਵੇਂ ਭਾਈ ਤਲੋਕੇ ਦੀ ਪੈਜ ਸਵਾਰੀ ਹੈ, ਲੱਕੜ ਦੀ ਤਲਵਾਰ ਜਿਹੜੀ ਸੀ ਮਹਾਰਾਜ ਨੇ ਪੈਜ ਸਵਾਰੀ, ਲੋਹੇ ਦੀ ਕੀਤੀ ਤਾਂ ਉਹਦੀ ਪੱਤ ਅਬਰੋ ਆ ਗਈ, ਜਿਵੇਂ ਭਾਈ ਕਟਾਰੂ ਦੇ ਵੱਟੇ ਤੋਲ ਦਿੱਤੇ, ਜਿਵੇਂ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਜੀ ਨੇ ਭਾਈ ਵਿਧੀ ਚੰਦ ਦੀ ਪੱਤ ਨੂੰ ਰੱਖ ਲੈਣਾ ਕੀਤਾ। ਬੇਅੰਤ ਬੇਅੰਤ ਸਾਖੀਆਂ ਨੇ ਜਿਹੜੇ ਉਹਦੇ ਸੇਵਕ ਬਣ ਜਾਂਦੇ ਨੇ, ਉਹਨਾਂ ਦੀ ਪੈਜ ਮੇਰਾ ਗੁਰੂ ਸਵਾਰਦਾ ਹੈ। ਤਰਨ ਤਾਰਨ ਹਰ ਨਿਧ ਦੁੱਖ ਨਾ ਸਕੈ ਵਿਆਪ। ਮੇਰੇ ਸਤਿਗੁਰੂ ਜੀ ਦਾ ਨਾਮ ਅੰਮ੍ਰਿਤ ਬਾਣੀ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਜਹਾਜ਼ ਰੂਪ ਹੈ। ਜਿਹੜੇ ਨਾਮ ਦੇ ਨਾਲ ਜੁੜ ਜਾਂਦੇ ਨੇ, ਕੋਈ ਹੋਰ ਸੰਜਮ ਨਹੀਂ ਸੁੱਜਦਾ, ਦੁੱਖ ਉਹਨਾਂ ਨੂੰ ਪੋ ਨਹੀਂ ਸਕਦਾ। ਫਿਰ ਦੁੱਖ ਵਿੱਚ ਵੀ ਚੜ੍ਹਦੀ ਕਲਾ ਵਿੱਚ ਰਹਿੰਦੇ, ਦੁੱਖ ਵਿੱਚ ਸੁਖ ਮਨਾਈ। ਸਾਧੂ ਸੰਗ ਭਜੋ ਗੋਪਾਲ, ਭਈ ਸਾਧੂਆਂ ਦੇ ਸੰਗ ਵਿੱਚ ਮਿਲ ਕੇ ਗੋਪਾਲ ਜਿਹੜਾ ਪਾਲਣਾ ਕਰਨ ਵਾਲਾ ਸੰਸਾਰ ਦੀ, ਉਹਦੇ ਭਜਨ ਉਹ ਕਰੀਏ। ਕਬੀਰ ਸਾਧੂ ਕੀ ਸੰਗਤ ਰਹੋ, ਜੋ ਕੀ ਭੂਸੀ ਖਾਓ, ਹੋਣ ਹਰ ਸੋ ਹੋਏ ਹੈ ਸਾਕਤ ਸੰਗਣਾ ਜਾਓ। ਕਬੀਰ ਸੰਗਤ ਕਰੀਏ ਸਾਧ ਕੀ, ਅੰਤ ਕਰੈ ਨਿਰਬਾਹੋ, ਸਾਕਤ ਸੰਗਣਾ ਕੀਜੀਆ ਜਾਤੇ ਹੋਏ ਬਿਨਾਹੋ। ਕਬੀਰ ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੈ ਕੋਏ, ਪਾਛੈ ਪਾਵਨਾ ਦੀਜੀਆ ਆਗੈ ਹੋਏ ਸੋ ਹੋਏ। ਇਸ ਕਰਕੇ ਮਹਾਰਾਜ ਕਹਿੰਦੇ ਸਾਧ ਕੀ ਸੋਭਾ ਊਚ ਤੇ ਊਚੀ, ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧ ਕੀ ਸੋਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਕੈ ਸੰਗ ਕਲੂਖਤ ਹਰ, ਸਾਧ ਕੈ ਸੰਗ ਨਰਕ ਪਰ ਹਰ, ਸਾਧ ਕੈ ਸੰਗ ਈਹਾਂ ਊਹਾਂ ਸੁਹੇਲਾ, ਇੱਥੇ ਤੇ ਉੱਥੇ ਲੋਕ ਤੇ ਪਰਲੋਕ ਵਿੱਚ ਸੁਖੀ ਹੈ। ਸਾਧ ਕੈ ਸੰਗ ਈਹਾਂ ਊਹਾਂ ਸੁਹੇਲਾ, ਸਾਧ ਸੰਗ ਬਿਸ਼ਰੁਤ ਹਰ ਮੇਲਾ। ਜਿਹੜਾ ਵਿਛੜ ਗਿਆ ਰੱਬ ਨਾਲੋਂ ਪਰਮਾਤਮਾ ਨਾਲੋਂ, ਉਹ ਸਾਧ ਸੰਗਤ ਵਿੱਚ ਆ ਜਾਵੇ ਤੇ ਮਿਲਾਪ ਹੋ ਜਾਂਦਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਆਣ ਸੰਜਮ ਹੋਰ ਕੋਈ ਜਾਤਾ ਨਹੀਂ ਹੈ, ਕਿਛ ਵੀ ਸੂਝੈ ਨਹੀਂ ਸੁੱਝਦਾ, ਇਹ ਜਤਨ ਕਾਟ ਕਲਕਾਲ। ਇਸ ਜਤਨ ਨਾਲ ਸਾਧ ਸੰਗਤ ਦੇ ਉਦਮ ਨਾਲ ਕਲਯੁਗ ਦੇ ਕਾਲ ਰੂਪੀ ਜਤਕ ਜਿਹੜੇ ਜਾਲ ਪਏ ਨੇ ਉਹ ਕੱਟੇ ਜਾਂਦੇ ਨੇ। ਰਹਾਓ ਆਦ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਏ, ਆਦ ਤੋਂ ਲੈ ਕਰਕੇ ਅੰਤ ਤੱਕ ਉਹ ਦਇਆ ਦਾ ਘਰ, ਉਹ ਤੋਂ ਬਿਨਾ ਕੋਈ ਹੈ ਹੀ ਨਹੀਂ ਹੈ। ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਵਾਮੀ ਸੋਏ, ਜਿਹਦੀ ਵੱਡੀ ਵਡਿਆਈ ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਨਿਰੰਕਾਰ ਪਿਆਰੇ ਨੂੰ ਸਿਮਰ ਸਿਮਰ ਕੇ ਜਪ ਜਪ ਕੇ ਜਨਮਨ ਜਨਮ ਲੈਣਾ ਤੇ ਮਰਨਾ ਜਿਹੜਾ ਨਿਵਿਰਤ ਕਰ ਲਾ, ਕਿਉਂਕਿ ਜੰਮਣ ਮਰਨ ਦਾ ਭਾਰੀ ਦੁੱਖ ਹੈ। ਜੇ ਮੁਖ ਪਾਂਚੋ ਅੰਮ੍ਰਿਤ ਖਾਏ, ਤੇ ਮੁਖ ਦੇਖਤ ਲੂਕਟ ਲਾਏ, ਇੱਕ ਦੁੱਖ ਰਾਮ ਰਾਏ ਕਾਟਾ ਹੋ ਮੇਰਾ, ਆਗਣ ਦਹਿ ਅਰ ਗਰਭ ਬਸੇਰਾ। ਚੋਵਾ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਟ ਕੈ ਸੰਗਾ, ਕਹਿਤ ਕਬੀਰ ਸੁਨੋਰੇ ਗੁਨੀਆ, ਬਿਣਸੇ ਗੋ ਰੂਪ ਦੇਖੇ ਸਭ ਦੁਨੀਆ। ਬੇਦ ਸਿਮਰਤ ਕਥੈ ਸਾਸਤ ਭਗਤ ਕਰੈ ਵਿਚਾਰ, ਚਾਰ ਵੇਦ ਸਤਾਈ ਸਿਮਰਤੀਆਂ ਛੇ ਸ਼ਾਸਤਰ ਅਤੇ ਰੱਬ ਦੇ ਪਿਆਰ ਵਾਲੀਆਂ ਰੂਹਾਂ ਵੀ ਇਹ ਵਿਚਾਰ ਦੱਸਦੀਆਂ ਨੇ। ਮੁਕਤ ਪਾਈਐ ਸਾਧ ਸੰਗਤ ਬਿਣਸ ਜਾਏ ਅੰਧਾਰ, ਜਿਹੜੀ ਮੋਕਸ਼ ਹੈ ਕੇਵਲ ਸਾਧ ਸੰਗਤ ਵਿੱਚ ਆ ਕੇ ਮਿਲਦੀ ਹੈ, ਔਰ ਅਗਿਆਨ ਦਾ ਹਨੇਰਾ ਖਤਮ ਹੋ ਜਾਂਦਾ ਹੈ। ਹਰ ਸਿਉਂ ਜਾਏ ਮਿਲਣਾ, ਸਾਧ ਸੰਗ ਰਹਿਣਾ, ਸੋ ਸੁਖ ਅੰਕਣਾ ਮਾਵੈ, ਏਕ ਪਲਕ ਸੁਖ ਸਾਧ ਸਮਾਗਮ ਕੋਟ ਬੈਕੁੰਠੈ ਪਾਏ। ਗੁਰੂ ਕੀ ਅੰਮ੍ਰਿਤ ਬਾਣੀ ਅੰਦਰ ਗਿਆਨ ਕਰਵਾਉਂਦੀ ਹੈ, ਏਕ ਪਲਕ ਅੱਖ ਦਾ ਝਮੱਕਾ ਹੈ ਮਾਰੇ ਉਹ, ਇਹ ਕੀ ਹੋ ਜਾਂਦਾ ਪਲਕ, ਸਾਧ ਸਮਾਗਮ। ਅਗਰ ਸਾਧ ਸੰਗਤ ਵਿੱਚ ਆ ਕੇ ਅੱਖ ਝਮੱਕਣ ਜਿੰਨਾ ਸਮਾਂ ਵੀ ਲੰਘ ਗਿਆ, ਕੋਟ ਬੈਕੁੰਠੈ ਪਾਏ। ਗਰੀਬ ਨਿਵਾਸ ਜੀ ਕਿਰਪਾ ਕਰਦੇ, ਕਰੋੜਾਂ ਬੈਕੁੰਠਾਂ ਦੀ ਪ੍ਰਾਪਤੀ ਹੈ। ਇਸ ਕਰਕੇ ਹੋਰ ਕੋਈ ਜਾਤਾ ਨਹੀਂ ਹੈ।
चरण कमल आधार जनका रास पूंजी एक। गुरु दे सिख वास्ते पूंजी की है गुरु दे चरण कमल, गुरु दा नाम यही रास है। नानक तेरा बाणिया तू साहिब मैं रास, मन ते धोखा ता लह जा सिफत करे अरदास। तान वाण दी बाण साचा नानक की प्रभ टेक, तेरी टेक रहा कल माहे, तेरी टेक तेरे गुण गाहे, तेरी टेक न पूहे काल, तेरी टेक बिनसै जंजाल, दीन दुनिया तेरी टेक सामे रव्या साहिब एक। मेनू तुहाडा ही टेक आसरा, तान तुहाडा ही बाल है, तुहाडा ही माण है, तुसी मेरे जीवन दा आसरा हो। गुरु सवारी संगत जी अमृत वेले दी दात प्राप्त होई है, सतगुरां ने अपार कृपा कीती, आद गुरु ग्रंथ साहिब महाराज ने दीदारे बख्शे ने, मुख वाक साहिब जी दी विचार होई, नाल दी नाल गुरु सवारी संगत जी अमृत वेले गुरु के ग्रंथी सिंह साहिबान जी ने बहुत ही प्यार विच सावण दा महीना भी सरवण करवाया सी अमृत वेले संगतां नूं, अखरी अर्थ अज दे महीने दी सांझ पाउण दा वी जतन कीता, ते नाल दी नाल सत्कार योग भाई साहिब जी भाई तारू सिंह जी दी शहीदी है उन्हों भी आपां याद कर रहे हां। सतगुरु जी कृपा करन, अमृत बचन साडे सारिआं दे हिरदिआं च वस जावण जी। लोक सुखीए पर लोक सुहेले, नानक हार प्रभ आपे मेले। सब दिया हाजरिया प्रवान, सब माई भाई गुरसिख, दूर नेड़े गज के आख्या करो वाहिगुरु जी का खालसा वाहिगुरु जी की।

0: ਵਾਹਿਗੁਰੂ ਜੀ ਕੀ ਫਤਿਹ।
1: ਪੈ ਅਰਦਾਸ ਜਿਉ ਪਿੰਡ ਸਭ ਤੁਮ।

ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸਬਦ ਹੋ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਤੇ ਆਵੇ ਧਾਏ ਸਭ ਥਾਈ ਹੋਏ ਸਹਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ

0: ਜੀਵ
1: ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਰ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚਮਕਿਆਂ ਝੰਡੇ ਬੁੰਗੇ, ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ। ਆਪਣੇ ਪੰਥ ਦੇ ਸਦਾ ਸਹਾਇ ਦਾ ਕਾਰਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਉਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ, ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਦੋਏ ਕਰ ਜੋੜ ਕਰੂੰ ਅਰਦਾਸ, ਤੁਧ ਭਾਵੇ ਤਾਂ ਆਣੇ ਰਾਸ। ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ, ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ। ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਹੈ, ਪ੍ਰਕਾਸ਼ਮਾਨ ਹੋ ਕੇ ਸੰਗਤਾਂ ਤੇ ਬਖਸ਼ਿਸ਼ ਕੀਤੀ, ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਹੈ। ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਨੇ। ਮਹਾਰਾਜ ਜੀ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ, ਮਹਾਰਾਜ ਜੀ ਅੱਜ ਸਾਉਣ ਦਾ ਮਹੀਨਾ ਆਰੰਭ ਹੋਇਆ ਉਹਦੀਆਂ ਵਿਚਾਰਾਂ, ਕਿਰਪਾ ਕਰਨੀ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਵਿਚਾਰਾਂ ਕਰਦਿਆਂ, ਆਪ ਜੀ ਦੀ ਸੇਵਾ ਸੰਭਾਲ ਕਰਦੇ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਦਤ ਬਖਸ਼ਿਸ਼ ਕਰਨਾ, ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ, ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ, ਸਾਵਣ ਸਰਸੀ ਕਾਮਣੀ, ਚਰਨ ਕਮਲ ਸੋ ਪਿਆਰ, ਮਨ ਤਨ ਰਤਾ ਸੱਚ ਰੰਗ, ਇੱਕੋ ਨਾਮ ਆਧਾਰ। ਅੱਜ ਸਾਉਣ ਦਾ ਮਹੀਨਾ ਆਰੰਭ ਹੋਇਆ, ਕਿਰਪਾ ਕਰਨੀ ਮਹਾਰਾਜ ਜੀ ਸਾਰੀਆਂ ਸੰਗਤਾਂ ਦਾ ਇਹ ਚੜਿਆ ਮਹੀਨਾ ਸੁੱਖ ਸ਼ਾਂਤੀ ਨਾਲ, ਖੁਸ਼ੀਆਂ ਖੇੜਿਆਂ ਨਾਲ ਬਤੀਤ ਕਰਨਾ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ, ਮਹਾਰਾਜ ਜੀ ਓੜਕ ਨਿਭੀ ਪ੍ਰੀਤ ਸੇਵਕੀ, ਓੜਕ ਨਿਭੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰੱਖਿਓ ਚੀਤ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮਰਿਆਓ, ਇਤ ਮਾਰਗ ਪੈਰ ਧਰੀਜੇ ਸਿਰ ਦੀਜੈ, ਕਾਣ ਨਾ ਕੀਜੇ ਆਪ ਜੀ ਦੇ ਦਰਨ ਕਰੋ ਵਰਸਾਏ। ਮਹਾਨ ਗੁਰਸਿੱਖ ਸਤਿਕਾਰਯੋਗ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਮਹਾਰਾਜ, ਅੱਜ ਸ਼ਹੀਦੀ ਦਿਹਾੜਾ, ਸਿੱਖ ਗੁਰਦੁਆਰਾ ਸਿੰਘੋ ਜੀ ਦੀਆਂ ਸਮੂਹ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਬੜੇ ਪਿਆਰ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ। ਮਹਾਰਾਜ ਜੀਓ, ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਬੇਅੰਤ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ, ਹਾਜ਼ਰੀਆਂ ਭਰੀਆਂ, ਸਾਰੀਆਂ ਸੰਗਤਾਂ ਦੀਆਂ ਸੇਵਾਵਾਂ, ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਮਹਾਰਾਜ ਜੀ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਬਲ ਉਦਮ ਬਖਸ਼ਿਸ਼ ਕਰਨਾ। ਮਹਾਰਾਜ ਜੀ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਦਰਕਰ ਦੇ ਸੇਵ ਸਰਦਾਰ ਬਘੇਲ ਸਿੰਘ ਜੀ ਜਸਵਾਲ, ਬਾਡੀ ਸ਼ਾਹ ਦੀ ਚੜ੍ਹਦੀ ਕਲਾ ਅਤੇ ਬੱਚਿਆਂ ਦੀ ਤੰਦਰੁਸਤੀ ਵੈਦੀ ਅਰਦਾਸ ਕਰਦਿਆਂ ਆਪ ਜੀ ਦੇ ਦਰ ਤੇ ਤਨ ਮਨ ਧਨ ਦੇ ਨਾਲ ਸੇਵਾਵਾਂ ਕਰ ਰਹੇ ਨੇ। ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ, ਕਿਰਪਾ ਕਰਨੀ ਮਹਾਰਾਜ ਜੀਓ, ਸੇਵਕ ਪਰਿਵਾਰਾਂ ਦੀ ਸੇਵਾ ਦਰ ਤੇ ਪ੍ਰਵਾਨ ਕਰਨੀ, ਬੇਅੰਤ ਮੈਂ ਗੁਰੂ ਘਰ ਵਾਸਤੇ ਭੇਟਾ ਕੀਤੀ ਭੇਟਾ ਪ੍ਰਵਾਨ ਕਰਨੀ, ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ, ਬੱਚਿਆਂ ਨੂੰ ਦੇਹ ਰੂਪਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਬਾਡੀ ਸ਼ਾਹ ਵਿੱਚ ਕਾਮਯਾਬੀ ਦੀ ਦਾਤ ਬਖਸ਼ਿਸ਼ ਕਰਨੀ, ਸਭਤਾ ਦੀ ਦਾਤ ਬਖਸ਼ਿਸ਼ ਕਰਨੀ ਜੀਓ। ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਬਲਬੀਰ ਸਿੰਘ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਨੇ, ਕਿਰਪਾ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸੁੱਖ ਸ਼ਾਂਤੀ ਦੀ ਦਾਤ ਬਖਸ਼ਿਸ਼ ਕਰਨੀ। ਬੀਬੀ ਬਲਵੰਤ ਕੌਰ ਜੀ ਸ਼ੁਕਰਾਨਾ ਕਰਦੇ ਹੋਏ ਅਰਦਾਸ ਬੇਨਤੀ ਕਰਦੇ ਨੇ, ਕਿਰਪਾ ਕਰਨੀ ਮਹਾਰਾਜ ਜੀ ਸੇਵਕ ਪਰਿਵਾਰਾਂ ਦੇ ਸਿਰ ਤੇ ਮੇਰ ਪ੍ਰਿਆਤ ਰੱਖਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਅਮੀਰ ਸਿੰਘ ਜੀ ਸ਼ੁਕਰਾਨੇ ਦੀ ਅਰਦਾਸ ਕਰਦੇ ਹੋਏ ਜਰਤ ਕਰਦੇ ਮਹਾਰਾਜ ਜੀ ਬੇਅੰਤ ਮਾਇਆ ਭੇਟਾ ਕਰਦੇ ਨੇ, ਕਿਰਪਾ ਕਰਨੀ ਸੇਵਕ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਰਵਨੀਤ ਸਿੰਘ ਪਰਿਵਾਰ ਦੀ

ਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਕਿਰਪਾ ਕਰਨੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਕਰਦੇ ਸੇਵਕ ਸਰਦਾਰ ਨਸੀਬ ਸਿੰਘ ਜੀ ਮਾਵੀ ਸਮੂਹ ਪਰਿਵਾਰ ਦੀ ਚੜ੍ਹਦੀ ਕਲਾ ਤੇ ਸੁੱਖ ਸ਼ਾਂਤੀ ਦੀ ਅਰਦਾਸ ਬੇਨਤੀ ਕਰਦੇ ਨੇ। ਬੇਨਤ ਮੈਂ ਗੁਰੂ ਘਰ ਵਾਸਤੇ ਭੇਟਾ ਕਰਦੇ ਨੇ। ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਸਾਰੇ ਮਾਵੀ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਦਾਨ ਰੱਖਣਾ। ਬੱਚਿਆਂ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਪਰਿਵਾਰ ਵਿੱਚ ਪ੍ਰੇਮ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਨੀ ਜੀਓ। ਦਰ ਘਰਦੇ ਸੇਵਕ ਪਰਮਜੀਤ ਸਿੰਘ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰਦੇ ਨੇ। ਕਿਰਪਾ ਕਰਨੀ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਬੱਚਿਆਂ ਨੂੰ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਲੰਬੀਆਂ ਉਮਰਾਂ ਬਖਸ਼ਿਸ਼ ਕਰਨੀਆਂ ਜੀਓ। ਸਰਦਾਰ ਅਮਰਜੀਤ ਸਿੰਘ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਨੇ। ਕਿਰਪਾ ਕਰਨੀ ਪਰਿਵਾਰ ਨੂੰ ਸੁੱਖ ਸ਼ਾਂਤੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਕਿਰਪਾ ਕਰੋ ਮਹਾਰਾਜ ਜੀ, ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਦਰ ਦੀਆਂ ਹਾਜ਼ਰੀਆਂ ਭਰੀਆਂ ਸੇਵਾਵਾਂ ਕੀਤੀਆਂ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਬੇਅੰਤ ਸੰਗਤਾਂ ਮਹਾਰਾਜ ਜੀ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ। ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ। ਬੇਅੰਤ ਮੈਂ ਗੁਰੂ ਘਰ ਵਾਸਤੇ, ਗੁਰੂ ਘਰ ਦੇ ਸੇਵਾਦਾਰ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ। ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਇਆ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕੇ ਆਪਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਿਰਪਾ ਕਰੋ ਮਹਾਰਾਜ ਜੀ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਤ ਕਰੋ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸੇ ਗੁਰਮੁਖ ਪਿਆਰੇ, ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੇ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ।

0: ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਸੰਗ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੇ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਅਤੇ ਮਹੀਨੇ ਦੀਆਂ ਵਿਚਾਰਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ, ਉਹਨਾਂ ਦੇ ਰਸਨਾ ਤੋਂ ਸਰਵਣ ਕੀਤੀਆਂ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ, ਸਤਿਗੁਰੂ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਆਪਣੇ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਅੱਜ ਸੰਗਰਾਂਦ ਦਾ ਦਿਹਾੜਾ ਹੈ, ਸਤਿਗੁਰੂ ਕਿਰਪਾ ਕਰਨ ਸਾਡਾ ਸਾਰਿਆਂ ਦਾ ਮਹਾਰਾਜ ਇਹ ਚੜਿਆ ਮਹੀਨਾ ਸੁੱਖ ਸ਼ਾਂਤੀ ਖੁਸ਼ੀਆਂ ਖੇੜਿਆਂ ਵਾਲਾ ਲੈ ਕੇ ਆਵੇ। ਆਪ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਅੱਜ ਸਿੱਖ ਕੌਮ ਦੇ ਮਹਾਨ ਸਿੱਖ ਸੂਰਮੇ ਸਤਿਕਾਰਯੋਗ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਨੂੰ ਅੱਜ ਦੇ ਦਿਨ ਲਾਹੌਰ ਦੀ ਧਰਤੀ ਤੇ ਉਹਨਾਂ ਦਾ ਖੋਪੜ ਲਾ ਕੇ ਸ਼ਹੀਦ ਕੀਤਾ ਗਿਆ ਸੀ। ਉਸ ਮਹਾਨ ਗੁਰਸਿੱਖ ਦੀ ਸ਼ਹੀਦੀ ਨੂੰ ਵੀ ਅੱਜ ਤੁਸੀਂ ਗੁਰਦੁਆਰਾ ਸਿੱਖ ਸੰਗਤਾਂ ਸਾਰੀਆਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਮਨਾ ਰਹੇ ਹੋ। ਬਹੁਤ ਬਹੁਤ ਆਪ ਸੰਗਤਾਂ ਦਾ ਧੰਨਵਾਦ। ਸ਼ਾਮ ਦੇ ਦੀਵਾਨਾਂ ਦੇ ਵਿੱਚ ਵੀ ਭਾਈ ਸਾਹਿਬ ਜੀ ਹੁਣਾਂ ਨੂੰ ਬੇਨਤੀ ਕਰਾਂਗੇ, ਉਸ ਮਹਾਨ ਗੁਰਸਿੱਖ ਦੇ ਇਤਿਹਾਸ ਬਾਰੇ ਆਪ ਸੰਗਤਾਂ ਨੂੰ ਚਾਨਣਾ ਪਾਉਣਗੇ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀਓ। ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸਮਾਗਮ ਗੁਰੂ ਘਰ ਵਿੱਚ ਰੱਖੇ ਜਾਂਦੇ ਨੇ ਉਹਨਾਂ ਬਾਰੇ ਦੱਸਿਆ ਜਾਂਦਾ ਹੈ। 13 ਜੁਲਾਈ ਤੋਂ 17 ਤੱਕ ਬੱਚਿਆਂ ਦੇ ਗੁਰਮਤਿ ਕੈਂਪ ਚੱਲ ਰਹੇ ਨੇ। ਆਪ ਸੰਗਤਾਂ ਵੱਧ ਚੜ੍ਹ ਕੇ ਆ ਰਹੀ, ਹੋਰ ਵੀ ਬੇਨਤੀ, ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਜੀਓ। 24 ਜੁਲਾਈ ਨੂੰ ਮੇਰੀ ਪੀਰੀ ਦਿਵਸ ਆ ਰਿਹਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ ਜੀਓ। 7 ਅਗਸਤ ਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ ਜੀਓ। ਇੱਕ ਹੋਰ ਬੇਨਤੀ, ਕੱਲ 17 ਤਰੀਕ ਨੂੰ ਫਗਵਾੜੇ ਦੀਆਂ ਸਮੂਹ ਸੰਗਤਾਂ ਵੱਲੋਂ ਹਰ ਸਾਲ ਗੁਰੂ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਂਦੇ ਨੇ। ਕੱਲ 17 ਤਰੀਕ ਨੂੰ ਆਰੰਭ ਹੋਣਗੇ ਅਖੰਡ ਪਾਠ ਸਾਹਿਬ 11 ਵਜੇ, ਅਤੇ 19 ਤਰੀਕ ਨੂੰ ਐਤਵਾਰ ਵਾਲੇ ਦਿਨ ਅੰਮ੍ਰਿਤ ਵੇਲੇ ਸਵੇਰੇ 11 ਵਜੇ ਭੋਗ ਪੈਣਗੇ। ਆਪ ਸੰਗਤਾਂ ਦੇ ਚਰਨਾਂ ਚ ਬੇਨਤੀ, ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਗੁਰੂ ਕੇ ਲੰਗਰ ਤਿਆਰ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਆਓ ਜੋ ਸਰਬੱਤ ਦੇ ਤਲੇ ਵਾਸਤੇ ਸਹਿਜ ਪਾਠ ਆਰੰਭ ਕੀਤੇ ਨੇ। ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੇ ਰਸਨਾ ਤੇ ਸਹਿਜ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸਿੰਘ ਜੀ, ਆਪ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੇ ਪਾਵਨ ਦਰ ਘਰ ਦੀਆਂ ਹਾਜ਼ਰੀਆਂ ਭਰ ਕੇ ਗੁਰਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 675 ਤੋਂ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਹੋਣਗੇ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 675 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਪਿਆਰ ਸਹਿਤ ਗੁਰੂ ਦਰਬਾਰ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਨਿੱਤਾਂ ਪ੍ਰਤੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਦੇ ਹੋ। ਸੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਅੱਜ ਵੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਆਪ ਜੀ ਨੇ ਸਰਵਣ ਕੀਤੇ ਹਨ, ਨਾਲ ਕੀਤੇ ਹਨ। ਗੁਰਦੇਵ ਜੀ ਕਿਰਪਾ ਕਰਨ, ਜਿਤਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ, ਸਤਿਗੁਰੂ ਜੀ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰ ਲੈਣ। ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਭੁੱਲਾਂ ਨਾ ਚਿਤਾਰਨੀਆਂ। ਆਓ ਹੁਣ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਜਥਾ ਕਰੇਗਾ। ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਅਤੇ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਇਹ ਵਿਸ਼ੇਸ਼ ਕੀਰਤਨ ਹਾਜ਼ਰੀ ਹੋ ਰਹੀ ਹੈ। ਆਪ ਜੀ ਨੇ ਪਿਆਰ ਸਹਿਤ ਹਾਜ਼ਰੀਆਂ ਭਰਨੀਆਂ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਔਰ ਕਿਰਪਾ ਕਰਨ। ਆਪ ਬੇਅੰਤ ਸੰਗਤਾਂ ਨੇ ਅੱਜ ਸੰਗਰਾਂਦ ਦੇ ਦਿਹਾੜੇ ਵਿੱਚ ਹਾਜ਼ਰੀਆਂ ਭਰੀਆਂ, ਭੇਟਾਵਾਂ ਅਰਪਣ ਕੀਤੀਆਂ, ਸਤਿਗੁਰ ਜੀ ਕਿਰਪਾ ਕਰਨ ਇਸ ਮਹੀਨੇ ਵਿੱਚ ਆਪਣੇ ਚੰਨਾਂ ਦਾ ਪਿਆਰ, ਸੇਵਾ, ਸਿਮਰਨ ਦੀ ਦਾਤ ਬਖਸ਼ਿਸ਼ ਕਰਨ ਦੀ, ਦਸਵੇਂ ਪਾਸੋਂ ਕੀਰਤਨ ਕਰਦਿਆਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨਾ ਜੀ, ਅੱਗੇ ਤੋਂ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਸੰਗਤ ਨੂੰ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਨਕ ਸੇਵਾ ਸਿੰਘਾਂ ਨੇ ਪ੍ਰਵਾਨ ਕਰਨੀ, ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਦਾ ਆਇਆ ਪ੍ਰਵਾਨ ਕਰਕੇ ਗੁਰੂ ਦੀ ਬਾਣੀ ਦਾ ਨਿਵਾਸ ਸਾਡੇ ਹਿਰਦੇ ਅੰਦਰ ਹੋਵੇ, ਇਹ ਅਰਦਾਸ ਨਿਤਾ ਪ੍ਰਤੀ ਗੁਰੂ ਦੇ ਚਰਨ ਕਮਲਾਂ ਚ ਕਰਿਆ ਕਰੋ। ਆਓ ਅਗਲਾ ਸਮਾਂ ਭਾਈ ਸਾਹਿਬ ਭਾਈ ਰਸ਼ਪਾਲ ਸਿੰਘ ਕੀਰਤਨ ਰਾਏ ਨਿਹਾਲ ਕਰਨਗੇ ਆਪ ਜੀਆਂ ਨੂੰ। ਆਪ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਕੀਰਤਨ ਸੁਣ ਕਰਦੀ ਕਿਰਪਾਲਤਾ ਕਰਨੀ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਜਦੋਂ ਦਾ ਸੰਸਾਰ ਬਣਿਆ ਨਿਰੰਕਾਰ ਪਰਮਾਤਮਾ ਨੂੰ ਪਾਉਣ ਦੇ ਯਤਨ ਕੀਤੇ ਗਏ। ਜੁਗਾਂ ਦੀ ਗੱਲ ਹੈ, ਜੁਗ ਜੁਗ ਆਪੋ ਆਪਣਾ ਧਰਮ ਹੈ, ਹਰ ਯੁਗ ਦੀ ਆਪਣੀ ਖੋਜ ਹੈ, ਹਰ ਯੁਗ ਦਾ ਆਪਣਾ ਰੱਬ ਨੂੰ ਲੱਭਣ ਦਾ ਤਰੀਕਾ ਅਲੱਗ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ ਇੰਨੇ ਇੰਨੇ ਸਿਆਣੇ ਲੋਕ ਹੋ ਗਏ, ਉਹਨਾਂ ਸਿਆਣਿਆਂ ਲੋਕਾਂ ਨੇ ਰੱਬ ਦੀ ਤਲਾਸ਼ ਪਾਤਾਲਾਂ ਤੇ ਆਕਾਸ਼ ਵਿੱਚ ਕਰਨੀ ਸ਼ੁਰੂ ਕਰ ਦਿੱਤੀ। ਆਕਾਸ਼ ਤੇ ਪਾਤਾਲ ਇਹਨਾਂ ਦੇ ਅੰਦਰ ਉਹਨਾਂ ਨੇ ਖੋਜ ਕਰਨੀ ਸ਼ੁਰੂ ਕੀਤੀ ਕਿ ਦੇਖੀਏ ਪਾਤਾਲ ਕਿੰਨੇ, ਆਕਾਸ਼ ਕਿੰਨੇ। ਜਗਤ ਦੇ ਅੰਦਰ ਸਭ ਤੋਂ ਪਹਿਲਾਂ ਇਹ ਲੜਾਈ ਦਾ ਝਗੜਾ ਬਣਿਆ ਸੱਤ ਆਕਾਸ਼ ਤੇ ਸੱਤ ਪਾਤਾਲ ਨੇ। ਲੱਭਣ ਵਾਲੇ ਨੇ ਕਹਿਤਾ ਮੈਂ ਸੱਤ ਲੱਭ ਲੈਣੇ, ਸੱਤ ਉੱਪਰਲੇ ਸੱਤ ਥੱਲੇ ਵਾਲੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਗਤ ਦੇ ਰਹਿਬਰ ਬਣ ਕੇ ਆਏ। ਉਹ ਕਹਿ ਲੱਗੇ ਸੱਤ ਜੇ ਹੈਨ ਤੇ ਸੱਤ ਤੋਂ ਅੱਗੇ ਹੋਰ ਵੀ ਹੋਣਗੇ, ਜੇ ਤੁਹਾਨੂੰ ਸੱਤ ਮਿਲੇ ਨੇ ਤਾਂ ਅੱਗੇ ਹੋਰ ਵੀ ਹੋਣਗੇ। ਨਹੀਂ ਜੀ, ਕਹਿੰਦੇ ਸੱਤ ਤੋਂ ਬਗਾਦ ਬ੍ਰੇਕ ਲੱਗ ਗਈ ਕਿਆ? ਨਿਰੰਕਾਰ ਪਰਮਾਤਮਾ ਨੇ ਬ੍ਰੇਕ ਲਾ ਦਿੱਤੀ ਵੀ ਸੱਤ ਆਕਾਸ਼ ਤੇ ਸੱਤ ਪਤਾਲ ਹੀ ਥਾਪਣੇ ਸਨ, ਜਾਂ ਫਿਰ ਇੱਕ ਹੀ ਰਹਿਣ ਦਿੰਦੇ? ਜੇ ਇੱਕ ਨਹੀਂ ਸੱਤ ਨੇ, ਸੱਤ ਨਹੀਂ ਤੇ ਲੱਖ ਹੀ ਨੇ, ਲੱਖਾਂ ਆਕਾਸ਼ ਤੇ ਲੱਖਾਂ ਪਾਤਾਲ ਨੇ। ਬ੍ਰਹਮਾ ਕਹਿੰਦੇ ਆਪਣੇ ਆਪ ਨੂੰ ਵੱਡਾ ਕਹਾਉਂਦਾ ਸੀ ਵਿਗਿਆਨਕ, ਉਸ ਯੁੱਗ ਦਾ ਉਸ ਨੂੰ ਕੋਈ ਹੋਰ ਦਰਜਾ ਦਿੱਤਾ, ਨਾਮ ਕੁਝ ਹੋਰ ਹੈ। ਅੱਜ ਦੀ ਵਿਗਿਆਨ ਵੀ ਲੱਭਦੀ ਤਲਾਸ਼ ਕਰਦੀ ਏ, ਕਣ ਤੱਕ ਜਾਂਦੀ ਏ, ਜੜ ਤੱਕ ਜਾਂਦੀ ਏ, ਅਣੂ ਤੱਕ ਜਾਂਦੀ, ਪਰਮਾਣੂ ਤੱਕ ਜਾਂਦੀ ਲੱਭਣ। ਉਦੋਂ ਵੀ ਬ੍ਰਹਮਾ ਨੇ ਬੜਾ ਲੱਭਣਾ ਚਾਹਿਆ, ਬੰਦਗੀ ਤਾਂ ਹੈ ਸੀ, ਉਮਰਾਂ ਲੰਮੀਆਂ ਸਨ, ਹੋਰ ਕੁਝ ਅੱਜ ਦਾ ਇੰਨਾ ਜ਼ਖੀਰਾ ਜਿਹਾ ਨਹੀਂ ਸੀ ਖਲਾਰਾ। ਉਸ ਸਮੇਂ ਤਲਾਸ਼ ਕਰਦੇ ਸਨ, ਬਹਿ ਜਾਂਦੇ ਸੀ, ਬਹਿ ਕੇ ਵੇਖਦੇ ਸੀ, ਰੱਬ ਦੇ ਸਿਧਾਂਤ ਨੂੰ ਪੜ੍ਹਦੇ ਚਲੇ ਜਾਣਾ, ਪੜ੍ਹਦੇ ਚਲੇ ਜਾਣਾ, ਡੀਪ ਚਲੇ ਜਾਣਾ, ਡੀਪ ਚਲੇ ਜਾਣਾ। ਧਿਆਨ ਦਾ ਮਾਰਗ ਇੰਨਾ ਵੱਡਾ ਹੋ ਜਾਣਾ, ਪਤਾ ਲੱਗਣਾ ਵੀ ਹੈ ਵਾਕਿਆ ਵਿਸ਼ਾਲ ਹੈ। ਨੇਤ ਨੇਤ ਬਨ ਤ੍ਰਿਣ ਕਹਿਤ, ਸਾਰੇ ਕਹਿੰਦੇ ਨੇਤੀ ਨੇਤੀ, ਅੰਤ ਨਹੀਂ ਹੈ, ਅੰਤ ਨਹੀਂ ਹੈ, ਨੇਤ ਨੇਤ ਬਨ ਤ੍ਰਿਣ ਕਹਿਤ। ਤੇ ਬ੍ਰਹਮਾ ਨੂੰ ਇਹਨੇ ਖੋਜ ਕੀਤੀ ਤਾਂ ਇਹਨੇ ਦੱਸ ਦਿੱਤਾ ਸੰਸਾਰ ਨੂੰ, ਇਹ ਚੀਜ਼ਾਂ ਨੇ ਦਿਨ ਬਣਾ ਤੇ ਇਹਨੇ, ਇਹਨੇ ਰੰਗ ਕੱਢ ਦਿੱਤੇ, ਇਹਨੇ ਦੁਨੀਆਂ ਦਾ ਕਾਰੋ ਵਿਹਾਰ ਅੱਧੇ ਨਾਲੋਂ ਜ਼ਿਆਦਾ ਹਿੱਸਾ ਇਹਨੇ ਸੰਸਾਰ ਦੀ ਕਿਰਤ ਵਿਹਾਰ ਵਿੱਚ ਲਾ ਦਿੱਤਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ ਫਿਰ ਉਹ ਦਿਨ ਬਣਾਇਆ ਨੂੰ ਸੱਤਾਂ ਦਿਨਾਂ ਦੇ ਅੰਦਰ ਪ੍ਰਵਰਤ ਕੀਤਾ ਰਾਵਣ ਨੇ। ਰਾਵਣ ਨੇ ਇਹਨੇ ਰੰਗ ਲੱਭੇ ਤੇ ਰਾਵਣ ਨੇ ਰੰਗ ਜਿਹੜੇ ਨੇ ਬਣਾ ਕੇ ਤੇ ਰੰਗ ਦਿੱਤਾ, ਰੰਗ ਚਾੜ ਦਿੱਤਾ। ਕਹਿੰਦਾ ਬਾਹਰਲੇ ਰੰਗ ਨੀ, ਬਾਡੀ ਦੇ ਅੰਦਰ ਵੀ ਸੱਤ ਰੰਗ ਨੇ, ਸੂਰਜ ਦੇ ਅੰਦਰ ਵੀ ਸੱਤ ਰੰਗ ਨੇ, ਚੰਦਰਮਾ ਦੇ ਵੀ ਸੱਤ ਰੰਗ ਨੇ। ਉਹ ਕਹਿੰਦਾ ਇਹਨੇ ਫਿਰ ਰੰਗਾਂ ਨੂੰ ਆਪਣੀ ਬੁੱਧੀ ਦੇ ਨਾਲ ਹਰ ਰੰਗ ਦੇ ਅੰਦਰੋਂ ਚਿੱਟੇ ਰੰਗ ਦੇ ਵਿੱਚੋਂ ਸੱਤ ਰੰਗ ਕੱਢ ਦਿੱਤੇ। ਚਿੱਟਾ ਹੈ, ਸ਼ਵੇਤ ਹੈ, ਤੇ ਸ਼ਵੇਤ ਦੇ ਅੰਦਰ ਹੀ ਅਨੇਕਾਂ ਰੰਗ ਨੇ। ਸੱਤ ਤਾਂ ਨੇ ਕੱਢ ਦਿੱਤੇ, ਸੱਤ ਦਿਨ ਬਣਾ ਦਿੱਤੇ, ਕਹਿੰਦੇ ਅੰਦਰ ਵੀ ਸਾਡੇ ਸੱਤ ਰੰਗ ਨੇ ਤੇ ਬਾਹਰ ਵੀ ਦੁਨੀਆਂ ਦੇ ਅੰਦਰ ਵੀ ਸੱਤ ਰੰਗ ਨੇ। ਖੈਰ, ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆ ਫਰਮਾਨ ਕਰਦੇ ਕਹਿ ਰਹੇ ਨੇ ਨਾਰਦ ਸੇ ਚਤਰਾਨਨ ਸੇ ਰੁਮਨਾਰਕ ਸੇ ਸਭ ਨੂੰ ਮਿਲ ਗਾਇਓ। ਉਦੋਂ ਇਹਨਾਂ ਨੂੰ ਰਿਸ਼ੀਆਂ ਦਾ ਦਰਜਾ ਦਿੱਤਾ ਜਾਂਦਾ ਸੀ, ਅੱਜ ਸਾਇੰਟਿਸਟ ਕਹਿ ਦਿੱਤਾ ਜਾਂਦਾ। ਅੱਖਰ ਹੀ ਚੇਂਜ ਹੋਏ ਨੇ, ਪਹਿਲਾਂ ਕਿਹਾ ਜਾਂਦਾ ਸੀ ਭਾਈ ਮਰਦਾਨਾ, ਗੁਰੂ ਕੇ ਕੀਰਤਨੀ ਹੈ ਭਾਈ ਮਰਦਾਨਾ, ਅੱਜ ਅੱਖਰ ਚੇਂਜ ਹੋ ਗਿਆ ਪ੍ਰੋਫੈਸਰ ਸਾਹਿਬ, ਅੱਖਰ ਚੇਂਜ ਹੋ ਗਿਆ ਪ੍ਰਿੰਸੀਪਲ ਸਾਹਿਬ, ਅੱਖਰ ਚੇਂਜ ਹੋ ਗਿਆ ਡਾਕਟਰ ਸਾਹਿਬ, ਪਰ ਹੈ ਭਾਈ ਨੇ। ਕੀਰਤਨ ਦੀ ਸ਼ੈਲੀ ਭਾਈ ਮਰਦਾਨਾ ਜੀ ਤੋਂ ਚੱਲੀ ਤੇ ਭਾਈ ਮਰਦਾਨਾ ਸਾਹਿਬ ਉਹ ਵੱਡਾ ਖਿਤਾਬ ਹੈ ਇੱਕ। ਅੱਜ ਫਿਰ ਇਸ ਨੂੰ ਸੰਸਾਰ ਦੀ ਭਾਸ਼ਾ ਅੰਦਰ ਸਿਰਫ ਇਲਮ ਪਹਿਚਾਣ ਵਾਸਤੇ ਦੱਸਿਆ ਗਿਆ ਕਿ ਮੈਂ ਡਾਕਟਰ ਹਾਂ, ਮੈਂ PhD ਕੀਤੀ। ਇਹ ਗੱਲ ਕੇਵਲ ਓਨੀ ਹੋਈ ਹੈ ਕਿ ਭਾਈ ਮਰਦਾਨਾ ਜੀ ਨੇ ਕੋਈ PhD ਨਹੀਂ ਕੀਤੀ, ਭਾਈ ਮਰਦਾਨਾ ਜੀ ਦੇ ਕੋਲ ਕੋਈ PhD ਨਹੀਂ ਸੀ। ਭਾਈ ਮਰਦਾਨਾ ਸਾਹਿਬ
ਡਾਕਟਰੀ ਹਾਸਲ ਨਹੀਂ ਕਰ ਸਕੇ। ਜਿਸ ਮਰਦਾਨਾ ਸਾਹਿਬ ਨੇ ਰਾਗ ਬਣਾਏ ਔਰ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਹਜ਼ੂਰੀ ਚ ਬਹਿ ਕੇ ਰਾਗ ਗਾਏ ਤੇ ਭਾਈ ਮਰਦਾਨਾ ਜੀ ਤੋਂ ਹੀ ਅਗਾ ਰਾਗ ਦੀ ਪ੍ਰਥਾ ਸੰਸਾਰ ਦੇ ਅੰਦਰ ਚੱਲੀ। ਉਹਨਾਂ ਦੇ ਸ਼ਾਗਿਰਦ ਹੋਏ ਹਰੀਦਾਸ, ਹਰੀਦਾਸ ਦੇ ਸ਼ਾਗਿਰਦ ਹੋਏ ਦੁਨੀਆਂ ਦੇ ਮੰਨਣ ਵਾਲੇ ਤਾਨ ਸੈਨ। ਤਾਨ ਸੈਨ ਨੂੰ ਤਾਂ ਲੋਕ ਸਾਰੇ ਯਾਦ ਕਰਦੇ ਨੇ, ਤਾਂ ਭਾਈ ਮਰਦਾਨਾ ਜੀ ਨੂੰ ਕੋਈ ਯਾਦ ਕਰਦਾ? ਭਾਈ ਮਰਦਾਨਾ ਸਾਹਿਬ ਵੀ ਆਲਮ ਫਾਜ਼ਲ ਸਨ, ਜਿਨ੍ਹਾਂ ਨੇ ਰਬਾਬ ਦੇ ਅੰਦਰੋਂ ਰਿਦਮ ਦੇ ਵਿੱਚੋਂ ਹੀ ਤਾਲਾਂ ਬਣਾਈਆਂ। ਅੱਧੀ ਮਾਤਰਾ ਘੱਟ ਕਰ ਦੇਣੀ, ਅੱਧੀ ਮਾਤਰਾ ਜ਼ਿਆਦਾ ਕਰ ਦੇਣੀ, ਹੱਥ ਦੇ ਅੰਦਰ ਗੁਣ ਸੀ, ਰਿਦਮ ਦੇ ਨਾਲ ਹੀ ਗਾਣਾ। ਕਿਉਂਕਿ ਅਰਬ ਦਾ ਇੱਕ ਇਹੋ ਜਿਹਾ ਇਲਾਕਾ ਸੀ ਜਿੱਥੇ ਕੋਈ ਨਾਲ ਦੂਜਾ ਹੁੰਦਾ ਨਹੀਂ ਸੀ। ਅੱਜ ਵੀ ਵੇਖ ਲਓ, ਉਹ ਅਰੇਬੀਅਨ ਰਬਾਬ ਲੈ ਕੇ ਗਾਉਂਦੇ ਨੇ ਨਾ, ਤੇ ਕੱਲੇ ਹੀ ਪਹਾੜਾਂ ਵਿੱਚ ਚੜੇ ਫਿਰਦੇ ਰਹਿੰਦੇ ਨੇ, ਵਿੱਚ ਹੀ ਰਦਮ ਹੁੰਦਾ, ਆਪ ਹੀ ਕੱਲੇ ਗਾਉਂਦੇ ਫਿਰਦੇ ਰਹਿੰਦੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਾਰਦ ਆਦਿ ਨੇ, ਨਾਰਦ ਸੇ ਚਤਰਾਨਣ ਸੇ ਰਮਨਾਰਕ ਸੇ ਸਭ ਹੂੰ ਮਿਲ ਗਾਇਓ, ਬੇਦ ਕਦੇਬ ਨਾ ਭੇਦ ਲਖਿਓ, ਸਭ ਹਾਰ ਪਰੇ ਹਰ ਹਾਥ ਨਾ ਆਇਓ, ਪਾਏ ਸਕੇ ਨੀ ਪਾਰ ਉਮਾਪਤ ਸਿੱਧ ਸਨਾ ਦੁਸਨੰਤਨ ਧਿਆਇਓ, ਧਿਆਨ ਧਰੋ ਤੇ ਕੋ ਮਨ ਮੈਂ ਜੇ ਕੋ ਅਮਤੋਜ ਸਭੈ ਜਗ ਛਾਇਓ। ਅਮਿਤ ਤੋਜ ਤਾਂ ਉਹਦਾ ਹੀ ਹੈ, ਬਲ ਤਾਂ ਉਹਦਾ ਹੀ ਹੈ, ਸਾਰੇ ਜਗ ਵਿੱਚ ਛਾਇਆ। ਐਜੂਕੇਸ਼ਨ ਉਹਦੀ ਹੈ, ਪੜ੍ਹਾਈ ਉਹਦੀ ਹੈ, ਅੱਖਰ ਉਹਦੇ ਨੇ, ਸੰਗੀਤ ਉਹਦਾ ਹੈ। ਜਿਹੜੇ ਅੱਖਰ ਬਣਾਏ ਪਰਮਾਤਮਾ ਨੇ, ਅੱਖਰੀ ਨਾਮ ਸੰਸਾਰ ਦੇ ਅੰਦਰ ਸਭ ਤੋਂ ਪਹਿਲਾਂ ਪਰਮਾਤਮਾ ਨੇ ਆ ਕੇ ਆਪ ਹੀ ਚੀਜ਼ਾਂ ਦੇ ਨਾਮ ਰੱਖੇ। ਆਪ ਜੀ ਨੂੰ ਪਤਾ, ਆਸਾ ਜੀ ਦੀ ਵਾਰ ਦੀ ਪਹਿਲੀ ਪੌੜੀ ਕੀ ਕਹਿੰਦੀ? ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਦੁਨੀਆਂ ਦੇ ਐਡੇ ਵੱਡੇ ਪਹਾੜ, ਦਰਿਆ, ਸਾਗਰ, ਸਿੰਧ, ਪਰਬਤ, ਮੇਦਨੀ, ਪ੍ਰਿਥਵੀ, ਸ਼ੇਰ, ਗਾਏ, ਜੰਗਲ ਕਿਹਨੇ ਲਿਖੇ? ਕੌਣ ਆਇਆ ਸੀ ਪਹਿਲਾਂ, ਕਿਸਨੇ ਲਿਖੇ? ਲਿਖਣ ਵਾਲੇ ਦਾ ਕੋਈ ਨਾ ਕੋਈ ਤਾਂ ਨਾਮ ਹੋਏਗਾ। ਧੰਨ ਗੁਰੂ ਨਾਨਕ ਸਾਹਿਬ ਦਾ ਕੀ ਕਹਿੰਦੇ ਨੇ,

ਤੋਂ ਦਾਦਾ ਵੀ ਤੂੰ ਹੀ ਹੈ, ਕਰਤਾ ਵੀ ਤੂੰ ਹੀ ਹੈ। ਤੂੰ ਹੀ ਨਾ ਰੱਖੇ ਕਿਉਂਕਿ ਸਾਜਿਆ ਤੂੰ ਹੈ। ਜਦੋਂ ਸਾਜਿਆ ਤੂੰ ਤੇ ਸਾਜਨਾ ਕੀਤੀ ਹੈ, ਤੇ ਸਾਜਨਾ ਕਰਨ ਵਾਲਾ, ਮੈਨੂਫੈਕਚਰਿੰਗ ਕਰਨ ਵਾਲਾ, ਕਿਸੇ ਚੀਜ਼ ਨੂੰ ਬਣਾਉਣ ਵਾਲਾ, ਉਹ ਹੀ ਜਾਣਦਾ ਨਾ ਫਲਾਣੀ ਚੀਜ਼ ਕਿੱਥੇ ਲੱਗੀ, ਇਹਨੂੰ ਕੀ ਕਹਿਣਾ, ਇਹਨੂੰ ਕੀ ਕਹਿਣਾ। ਛੋਟੇ ਜਿਹੇ ਇੱਕ ਜੰਤਰ ਦੇ ਅੰਦਰ ਹੱਥ ਦੇ ਵਿੱਚ ਪਕੜਿਆ ਹੋਇਆ ਸਾਡਾ ਮੋਬਾਈਲ, ਇਸ ਦੇ ਵੀ ਅਲੱਗ ਅਲੱਗ ਨਾਮ ਨੇ। ਇਹ ਸੰਸਾਰ ਪ੍ਰਿਥਵੀ ਦੇ ਨਾਮ ਪਰਮਾਤਮਾ ਅਕਾਲ ਪੁਰਖ ਨੇ ਰੱਖੇ, ਆਪੀ ਨੇ ਆਪ ਸਾਜਿਓ। ਸਾਜਣ ਵਾਲੇ ਨੇ ਫਿਰ ਆਪ ਇਹਨਾਂ ਦੇ ਨਾਮ ਰੱਖੇ, ਆਪੀ ਨੇ ਰਚਿਓ ਨਾਉ। ਨਾਮ ਰੱਖ ਦਿੱਤੇ, ਮਨੁੱਖ ਦੇ ਬੋਧ ਅੰਦਰ ਪਾ ਦਿੱਤੇ। ਜੰਗਲਾਂ ਵਿੱਚ ਰਹਿਣ ਲੱਗ ਪਿਆ, ਬੋਧ ਨਹੀਂ ਸਨ। ਜੰਗਲਾਂ ਦੇ ਵਿੱਚ ਪਰਮਾਤਮਾ ਅਕਾਲ ਪੁਰਖ ਆਪ ਮਨੁੱਖ ਦਾ ਜੀਵਨ ਧਾਰਨ ਕਰਕੇ ਆਇਆ। ਇਹਨੇ ਫਿਰ ਸੰਸਾਰ ਦੇ ਅੰਦਰ ਚਲਦੇ ਹੋਏ, ਜਿਨ੍ਹਾਂ ਦੇ ਪਾਸ ਅੱਖਰ ਨਹੀਂ, ਗੂੰਗੇ ਮਨੁੱਖ ਸਨ, ਆਦਿਵਾਸੀ, ਉਹਨਾਂ ਨੂੰ ਫਿਰ ਅੱਖਰ ਦੱਸਣੇ ਚਾਹੇ, ਆ ਕੀ ਬੋਲ ਬੋਲ ਕੇ ਉਹਨਾਂ ਦੇ ਪਾਸੋਂ ਅੱਖਰ ਪ੍ਰਚਲਿਤ ਹੋਏ। ਪਹਾੜ ਹੈ, ਇਹ ਬਰਫ ਹੈ, ਇਹ ਦਰਿਆ ਹੈ, ਇਹ ਨਦੀ ਹੈ, ਇਹ ਨਾਲਾ ਹੈ, ਇਹ ਬਾਗ ਹਨ, ਇਹ ਮੇਵੇ ਹਨ, ਚਹਿ ਚਹਾਂਦੀਆਂ ਚਿੜੀਆਂ ਹਨ। ਕਿੰਨੇ ਕੁ ਨਾਮ ਰੱਖਤੇ ਪਰਮਾਤਮਾ ਅਕਾਲ ਪੁਰਖ ਨੇ। 42 ਲੱਖ ਜੀ ਜਲ ਮੈਂ ਹੋਤੇ ਤੇ 42 ਲੱਖ ਜੀ ਬਾਹਰ, ਇੰਨਾ ਕੁਝ ਦਾ ਵਿਸਥਾਰ ਕਰਕੇ ਨਿਰੰਕਾਰ ਪਰਮਾਤਮਾ ਨੇ ਕਰ ਆਸਨ ਡਿੱਠੋ ਚਾਓ। ਖੁਸ਼ੀ ਦੇ ਨਾਲ ਬਹਿ ਗਿਆ, ਕਹਿਣ ਲੱਗਾ ਬਣ ਗਿਆ ਸੰਸਾਰ। ਹੁਣ ਇਸ ਸੰਸਾਰ ਦੇ ਅੰਦਰ ਐਡੀਸ਼ਨ ਵੀ ਆਪ ਹੀ ਉਹ ਕਰਦਾ। ਤੋ ਅੱਜ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਗੁਰਦੇਵ ਨੇ ਆ ਨਵੇਂ ਸਾਲ ਦਾ ਸਾਨੂੰ ਇੱਕ ਅਵਸਰ ਬਖਸ਼ਿਆ। ਵੈਸੇ ਤਾਂ ਹਰ ਸੈਕਿੰਡ ਨਵਾਂ, ਹਰ ਦਿਨ ਨਵਾਂ, ਹਰ ਸਾਹ ਨਵਾਂ। ਪਰਮਾਤਮਾ ਅਕਾਲ ਪੁਰਖ ਨੇ ਵੇਖੋ ਕੈਸੀ ਬਣਤਰ ਬਣਾਈ ਹੈ। ਇੱਕ ਵਾਰੀ ਸਾਹ ਲੈ ਲਈਏ ਨਾ, ਸਾਹ ਵੀ ਬਾਸੀ ਨਹੀਂ ਦਿੰਦਾ, ਸਾਹ ਵੀ ਤਾਜ਼ਾ ਹੀ ਆਉਂਦਾ। ਬੇਹਾ ਤਾ ਸਾਹ ਉਹ ਦਿੰਦਾ ਕਿਤੇ ਕਿ ਸਾਹ ਲੈ ਲਿਆ ਮੁੜ ਕੇ ਉਹੀ ਸਾਹ ਚੱਲੀ ਜਾਵੇ, ਸਾਹ ਵੀ ਉਹ ਤਾਜ਼ੇ ਹੀ ਦਿੰਦਾ। ਐਸਾ ਪਰਮਾਤਮਾ ਰਚਨਹਾਰ ਹੈ। ਸੈਕਿੰਡ ਕੁਆਟਰ ਸੈਕਿੰਡ, ਇੱਕ ਇੱਕ ਮਿੰਟ, ਇੱਕ ਇੱਕ ਛਿਨ, ਇੱਕ ਇੱਕ ਦਿਨ ਜਿਹੜਾ ਹੈ ਸਾਹਿਬ ਮੇਰਾ, ਨੀਤ ਨਵਾਂ ਸਦਾ ਸਦਾ ਦਾ ਤਾਰ। ਉਹ ਸਦਾ ਦਾ ਤਾਰ ਹੈ, ਸਦਾ ਨਿਤ ਨਵਾਂ ਹੈ। ਉਹ ਹਰ ਪਲ ਪਲ ਪਲ ਦੀ ਛਿਨ ਛਿਨ ਦੀ ਉਹ ਹਿਸਾਬ ਕਿਤਾਬ ਰੱਖਦਾ। ਅੱਜ ਸਾਰਿਆਂ ਨੂੰ ਵਧਾਈ। ਪਰ ਇੱਕ ਗੱਲ ਦਾ ਧਿਆਨ ਰੱਖਿਆ ਕਰੋ, ਜਦੋਂ ਸਾਹ ਲਈਦਾ ਨਾ ਕਹੀਏ ਇਹ ਨਵਾਂ ਹੈ, ਇਹ ਨਵਾਂ ਹੈ, ਸਾਹਿਬ ਮੇਰਾ ਨੀਤ ਨਵਾਂ। ਕਹੋ ਵਾਹਿਗੁਰੂ ਨਵਾਂ ਹੈ, ਅੰਦਰੋਂ ਨਵਾਂ ਆਇਆ ਸਾਹ। ਜੋ ਵੀ ਕਹਿਣਾ, ਕੋਈ ਰਾਮ ਕਹੋ ਨਵਾਂ ਹੈ, ਕੋਈ ਅੱਲਾ ਕਹੋ ਨਵਾਂ ਹੈ। ਨਵੀਨਤਾ ਤੇਰੇ ਸਵਾਸ ਦੀ ਨਵੀਨਤਾ, ਤੂੰ ਸਾਨੂੰ ਨਵੀਨਤਾ ਦੇ ਰਹੇ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ। ਐਸੀ ਸੁਰਤ ਦੇ ਅੰਦਰ ਗੁੰਮ ਹੋ ਜਾਓ ਕਿ ਪਰਮਾਤਮਾ ਅਕਾਲ ਪੁਰਖ ਦਾ ਰੱਬੀ ਗਿਆਨ ਹਾਸਲ ਹੋ ਜਾਏ। ਟੁੱਕ ਦਮ ਕਰਾਰੀ ਜੋ ਕਰੋ, ਸਮਾਪਤੀ ਦਾ ਟਾਈਮ ਹੋ ਗਿਆ, ਟੁੱਕ ਦਮ ਕਰਾਰੀ। ਉਹ ਕਹਿੰਦੇ ਕਿਤੇ ਅੱਜ ਬੰਦਗੀ ਕਰਾਂਗੇ ਤੇ ਸਾਲ ਬਾਅਦ ਰੱਬ ਮਿਲੇਗਾ, ਬਿਲਕੁਲ ਕਹਿੰਦੇ ਨਹੀਂ। ਜੇ ਅੱਜ ਤੂੰ ਕੀਤੀ ਹੈ ਤੇ ਅੱਜ ਹੀ ਮਿਲੇਗਾ, ਇਹ ਹਿਸਾਬ ਨਹੀਂ ਹੈ ਵੀ ਤੈਨੂੰ ਅਗਲੇ ਜਨਮ ਦੇ ਅੰਦਰ ਬੰਦਗੀ ਦਾ ਫਲ ਮਿਲੇਗਾ। ਤੂੰ ਅੱਜ ਕਰ, ਅੱਜ ਤੈਨੂੰ ਫਲ ਮਿਲੇਗਾ। ਜਿਹੜਾ ਬੀਜ ਤੂੰ ਬੀ ਰਹੇ ਉਹ ਨਾਲੋਂ ਨਾਲ ਉੱਗਦਾ, ਰੱਬ ਦੀ ਇਹ ਕਿਰਤ ਹੈ ਪਰਮਾਤਮਾ ਅਕਾਲ ਪੁਰਖ ਦੀ। ਤੂੰ ਸਵਾਸ ਤਾਂ ਲੈ, ਹਰ ਸਵਾਸ ਦੇ ਅੰਦਰ ਉਹ ਰਮਿਆ ਹੋਇਆ ਤੇ ਐਸੇ ਰਮੇ ਹੋਏ ਪਰਮਾਤਮਾ ਅਕਾਲ ਪੁਰਖ ਨੂੰ ਟੁੱਕ ਦਮ ਕਰਾਰੀ। ਕਹਿੰਦੇ ਜੇ ਛੋਟੀ ਛੋਟੀ ਜਿਹੀ ਪੇੜ ਨਾਲ ਬੱਚਾ ਨਾ ਮੰਨੇ, ਕਹਿੰਦੇ ਇਹਦੇ ਮੂੰਹ ਤੇ ਮਾਰ ਕਰਾਰੀ ਜੀ ਚੰਡ, ਜਦੋਂ ਫਿਰ ਕੱਸ ਕੇ ਚੰਡ ਮਾਰੀ ਜਾਂਦੀ ਤਾਂ ਤੌਰ ਘੁੰਮ ਜਾਂਦੇ ਨੇ, ਬੱਚਾ ਚੁੱਪ ਕਰਕੇ ਬਹਿ ਜਾਂਦਾ। ਉਹ ਕਹਿੰਦੇ ਟੁੱਕ ਦਮ ਕਰਾਰੀ ਜੋ ਕਰੋ, ਕਹਿੰਦੇ ਐਸੀ ਕਰਾਰੀ ਸੱਟ ਮਾਰੋ ਵਾਹਿਗੁਰੂ ਦੀ ਕਿ ਅੰਤਰ ਕਰਨ ਹਿੱਲ ਜਾਵੇ ਤੇ ਇੱਕ ਵਾਰੀ ਰੱਬ ਅੰਦਰੋਂ ਪ੍ਰਗਟ ਹੋ ਜਾਏ। ਪੋਲਾ ਪੋਲਾ ਕਹਿਣ ਨਾਲ ਕੀ, ਵਾਹਿਗੁਰੂ ਉੱਤੇ ਰਹਿ ਗਿਆ, ਜਵਾਨ ਤਬੁੱਲਾ ਤੇ ਰਹਿ ਗਿਆ। ਕਹਿੰਦੇ ਦਮ ਕਰਾਰੀ, ਐਸੇ ਦਮ ਨਾਲ ਮਾਰੋ, ਕਰਾਰੀ ਸੱਟ ਮਾਰੋ ਕਿ ਧੁਨੀ ਦੇ ਉੱਪਰ ਜਾ ਕੇ ਸੱਟ ਵਜੇ, ਨਿਹਲੀ ਦੇ ਉੱਪਰ ਜਾ ਕੇ ਸੱਟ ਵਜੇ, ਤੇ ਫਿਰ ਕੀ ਹੋਏਗਾ, ਪ੍ਰਗਟ ਹੋ ਜਾਏਗਾ। ਆਓ, ਲੱਖ ਲੱਖ ਵਧਾਈਆਂ ਆਪ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ। ਸਮੂਹ ਗੁਰੂ ਕੀ ਸਾਧ ਸੰਗਤ ਜੋ ਬਣਾਇਆ ਸੰਸਾਰ ਨੇ, ਆਪਾਂ ਉਸ ਅਨੁਸਾਰ ਚੱਲਦੇ ਹਾਂ।
वैसे जिहड़े ज्ञानी लोग ने ਉਹ ਤੇ ਹਰ ਦਿਨ ਹੀ ਕਹਿੰਦੇ ਸ਼ੁਕਰਾਨਾ ਪਾਤਸ਼ਾਹ ਤੇਰਾ। ਮੈਂ ਕਈ ਵਾਰੀ ਜ਼ਿਕਰ ਕਰਦਾ ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਚਾਰ ਪੈਰ ਨੇ, ਤਿੰਨ ਤਿੰਨ ਘੰਟੇ ਦਾ ਇੱਕ ਪੈਰ ਏ, ਕਹਿੰਦੇ ਤਿੰਨ ਘੰਟੇ ਬਾਅਦ ਦਾ ਹਿਸਾਬ ਲਿਖ ਲੈ, ਤਿੰਨ ਘੰਟੇ ਬਾਅਦ ਉੱਠ ਕੇ ਵਾਹਿਗੁਰੂ ਕਹਿ ਦਿਆ ਕਰ, ਫਿਰ ਤਿੰਨ ਘੰਟੇ ਬਾਅਦ ਵਾਹਿਗੁਰੂ ਕਹਿ ਦਿਆ ਕਰ, ਫਿਰ ਤਿੰਨ ਘੰਟੇ ਬਾਅਦ ਵਾਹਿਗੁਰੂ। ਚਾਰ ਵਾਰੀ ਜ਼ਿੰਦਗੀ ਦੇ ਦਿਨ ਦੇ ਅੰਦਰ ਚਾਰ ਵਾਰੀ ਵਾਹਿਗੁਰੂ ਕਹਿ ਦੇਗਾ ਨਾ, ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ, ਤੇ ਕੀ ਹੋਏਗਾ, ਸ਼ੁਕਰ ਸ਼ੁਕਰ ਨਾਲ ਸ਼ੁਕਰਾਨਾ ਭਰ ਜਾਏਗਾ, ਇੰਨਾ ਢੇਰ ਲੱਗ ਜਾਏਗਾ ਕਿ ਮੁੱਕਣ ਜੀ ਨਹੀਂ ਆਏਗਾ। ਲੱਖ ਲੱਖ ਵਧਾਈਆਂ ਅੱਜ ਗਾਖਲ ਪਰਿਵਾਰ ਵੱਲੋਂ, ਉਸਤਾਦ ਮੁਲਕ ਸਿੰਘ ਜੀ ਗਾਖਲ, ਇਕਬਾਲ ਸਿੰਘ ਗਾਖਲ ਸਾਰੇ ਪਰਿਵਾਰ ਵੱਲੋਂ, ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਸਵੇਰੇ, ਸਾਰਾ ਪਰਿਵਾਰ ਹਾਜ਼ਰ ਹੈ, ਲੰਗਰ ਚੱਲ ਰਹੇ ਹਨ, ਆਪ ਜੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ, ਵੱਡੇ ਭਰਾਤਾ ਵੀਰ ਜੀ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਗਏ ਹੋਏ ਨੇ, ਉਹਨਾਂ ਦੀਆਂ ਹਾਜ਼ਰੀਆਂ ਲੱਗ ਰਹੀਆਂ। ਮਹਾਰਾਜ ਮੇਰਾ ਕਰਨ ਦੀ ਕੀਰਤਨ ਦੀ ਸਮਾਪਤੀ, ਆਓ ਇਹ ਪੰਕਤੀਆਂ ਪੜ੍ਹ ਕੇ ਕਰ

0: ਬਾਹੀਆਂ ਭੁੱਲਾਂ ਗਲਤੀਆਂ ਦੀ ਖਿਮਾ ਗਜ ਵੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੋ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਅਤੀ ਸਤਿਕਾਰਯੋਗ ਭਾਈ ਇੰਦਰਜੀਤ ਸਿੰਘ ਜੀ ਖਾਲਸਾ, ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ, ਬਹੁਤ ਬਹੁਤ ਧੰਨਵਾਦ।

ਪਰ ਅੱਜ ਪੀਰ ਭੀਖਣ ਸਾਹਿਬ ਬਾਰ ਬਾਰ ਸਿਜਦਾ ਕਰ ਰਿਹਾ ਹੈ। ਜਦੋਂ ਨਾਲ ਦੇ ਸੰਗੀਤ ਸਾਥੀਆਂ ਨੇ ਪੁੱਛਿਆ, ਪੀਰ ਜੀ ਕੀ ਗੱਲ, ਠੀਕ ਉਹ ਅੱਜ ਆਪ ਜੀ ਚੜ੍ਹਦੇ ਪਾਸੇ ਵੱਲ ਸਿਜਦਾ ਕਰ ਰਹੇ ਹੋ? ਕਹਿੰਦੇ ਨੇ, ਜਿਸ ਨੂੰ ਮੈਂ ਸਿਜਦਾ ਕਰ ਰਿਹਾ ਹਾਂ, ਇਸ ਦੁਨੀਆਂ ਦਾ ਮਾਲਕ, ਉਹ ਅੱਜ ਪਟਨੇ ਦੀ ਧਰਤੀ ਤੇ ਉਸਨੇ ਆਉਣਾ ਕੀਤਾ ਹੈ। ਕੋਈ ਬੰਦਗੀ ਵਾਲੀ ਰੂਹ, ਜੁੜੀ ਹੋਈ ਰੂਹ, ਜਿਸ ਨੂੰ ਪਤਾ ਹੈ, ਜਿਹਦੇ ਮਨ ਵਿਚ ਤਰਲਾ ਹੈ ਕਿ ਮੈਂ ਉਸ ਪਰਿਪੂਰਨ ਪਰਮੇਸ਼ਰ ਪਿਆਰੇ ਨੂੰ ਮਿਲਣਾ ਹੈ। ਬੰਦਗੀ ਤਾਂ ਆਪਾਂ ਸਾਰੇ ਕਰਦੇ ਹਾਂ, ਪਰ ਬੰਦਗੀ ਇਹੋ ਜਿਹੀ ਹੋਵੇ ਜਿਹਦੇ ਨਾਲ ਪਤਾ ਲੱਗ ਜਾਏ ਕਿ ਮੇਰਾ ਮਾਲਕ ਕਿੱਥੇ ਹੈ, ਨੇੜਾ ਹੈ, ਦੂਰ ਨਾ ਜਾਣੇ, ਨਿਤ ਸਾਰੇ ਸੰਭਾਲੇ, ਨੇੜੇ ਨਾ ਹੀ ਦੂਰ। ਜਦੋਂ ਇਹੋ ਜਿਹੀ ਬਖਸ਼ਿਸ਼ ਹੋ ਜਾਏ, ਪੀਰ ਭੀਖਣ ਸਾਹਿਬ ਕਹਿੰਦੇ ਨੇ 3 ਮਹੀਨੇ ਤਕਰੀਬਨ ਲੱਗੇ ਨੇ ਤੁਰ ਪਏ। ਉਸ ਵਕਤ ਇਤਨੇ ਸਾਧਨ ਨਹੀਂ ਸਨ, ਤੁਰ ਕੇ ਲੋਕੀ ਯਾਤਰਾ ਕਰਿਆ ਕਰਦੇ ਸਨ। ਤੁਰ ਪਏ, ਤੁਰੇ ਜਾ ਰਹੇ ਹਨ ਉਸ ਮਾਲਕ ਦੇ ਕਲਗੀਧਰ ਪਿਤਾ ਜੀ ਦੇ ਗੁਣ ਗਾਉਣ ਦੇ। ਜਦੋਂ ਉੱਥੇ ਪਹੁੰਚੇ, ਦਰਸ਼ਨਾਂ ਦੀ ਇਜਾਜ਼ਤ ਮੰਗੀ ਤੇ ਨਾਲ ਕਹਿੰਦੇ ਨੇ 2 ਕੁਜਿਆਂ ਵਿੱਚ ਪਰਖਣ ਲਈ ਵੀ ਕਲਗੀਧਰ ਪਿਤਾ ਜੀ ਵੱਲ ਹੱਥ ਵਧਾਏ ਤੇ ਦੋਵੇਂ ਕੁਜਿਆਂ ਤੇ ਸਾਹਿਬ ਜੀ ਨੇ ਹੱਥ ਰੱਖਣਾ ਕੀਤਾ। ਕਹੇ, ਮੈਂ ਸਾਰੇ ਇਹ ਅਵਲ ਅੱਲਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਐਸੇ ਸਤਿਗੁਰ ਦੀਨ ਦਿਆਲ ਸਤਿਗੁਰੂ। ਕਲਗੀਧਰ ਪਿਤਾ ਜੀ ਬਾਲ ਅਵਸਥਾ ਵਿੱਚ ਉਹਨਾਂ ਨੇ ਨਿਰਣਾ ਕੀਤਾ ਕਿ ਅਸੀਂ ਸਾਰੇ ਸੰਸਾਰ ਦੇ ਭਲੇ ਲਈ ਹਾਂ, ਦੁਸ਼ਟ ਦੋਖੀਅਨ ਪਕੜ ਪਛਾੜੋ, ਹਮਰੇ ਸਭ ਬੈਰੀਅਨ ਸੰਘਾਰੋ। ਜਿਹੜੀ ਬਾਣੀ ਲਿਖੀ ਹੈ ਉਸਤੇ ਨਿਤਰੇ ਨੇ, ਦੁਸ਼ਟ ਦੋਖੀਆਂ ਦਾ ਖਾਤਮਾ ਕੀਤਾ ਤੇ ਬਾਏ ਗਹੀ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ ਸਾਡੀ ਰੱਖਿਆ, ਸਾਡੀ ਲਾਜ ਰੱਖੀ, ਹਿੰਦੁਸਤਾਨ ਦੀ ਲਾਜ ਰੱਖੀ, ਭਾਵੇਂ ਆਪਣਾ ਸਾਰਾ ਹੀ ਪਰਿਵਾਰ ਕੁਰਬਾਨ ਕਰ ਦਿੱਤਾ। ਦੀਨਨ ਕੀ ਪ੍ਰਤਪਾਲ ਕਰੇ ਨਿਤ, ਸੰਤ ਉਬਾਰ ਗਨੀਮਨ ਗਾਰੇ। ਦੀਨ ਆਖਦੇ ਨੇ ਜਿਹਦਾ ਕੋਈ ਆਸਰਾ ਨਾ ਹੋਵੇ, ਸਾਹਿਬ ਨਿਤਾਣੀਆਂ ਕਾ ਤਾਣ, ਆਏ ਨਾ ਜਾਈ ਥਿਰ ਸਦਾ, ਗੁਰਸਬਦੀ ਸੱਚ ਜਾਣ। ਕਲਗੀਧਰ ਪਿਤਾ ਜੀ ਨੇ ਸਾਡੇ ਲਈ, ਸਾਡੇ ਧਰਮ ਦੇ ਲਈ ਆਪਣਾ ਸਾਰਾ ਹੀ ਪਰਿਵਾਰ ਵਾਰ ਦਿੱਤਾ ਹੈ। ਐਸੇ ਦੀਨ ਦਿਆਲ ਸਤਿਗੁਰੂ ਜੀ ਪਟਨੇ ਦੀ ਧਰਤੀ ਤੇ ਆਉਣਾ ਕਰਦੇ ਹਨ। ਅੱਜ ਆਪਾਂ ਸਾਰੇ ਹੀ ਦਿਨ ਦੀਵਾਨ ਸਜਣੇ ਹਨ, ਜਿਨ੍ਹਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਆਪ ਜੀ ਸ਼੍ਰਵਣ ਕਰ ਰਹੇ ਹੋ। ਆਓ ਅਗਲਾ ਜਿਹੜਾ ਸ਼ਬਦ ਹੈ ਉਸ ਨੂੰ ਪੜ੍ਹ ਕੇ ਸਮਾਪਤ।

ਸੋਚਣ ਸੇਵਾ ਪ੍ਰਵਾਨ ਕਰਨਾ ਜੀ। ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਆਪ ਜੀ ਸਰਵਣ ਕਰੋ। ਆਪ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਉਹਨਾਂ ਚੁੱਕਾਂ ਦੀ ਸੀਮਾ ਪ੍ਰਤੀ ਸਾਂਝੀ ਕਰੋ ਜੀ। ਵਾਹ

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਅਵਤਾਰ ਪੁਰਬ ਮਨਾਉਂਦੇ ਹਾਂ। ਸਾਰੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਾਣੀ ਰਾਹੀਂ ਪ੍ਰਭੂ ਦੇ ਗੁਣ ਗਾਏ ਹਨ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਸੋ ਸਤਸੰਗ ਜੀ, ਹੁਣ ਸਾਡੇ ਅਤਿ ਸਤਿਕਾਰਯੋਗ ਭਾਈ ਲਾਖਮ ਸਿੰਘ ਜੀ ਲਾਹੀ ਬਾਣੀ ਦੇ ਕੀਰਤਨ 7:45 ਵਜੇ ਤੱਕ ਕਰਨ।

Thank you.

Thank you.